ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੱਕੋ, ਸੌਫਟ ਫਿਸ਼ ਜਾਂ ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਿਓ ਬੈਂਕੁਏਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਏਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਏਟ ਹਾਲ ਦਾ ਪਤਾ ਹੈ ਯੂਨਿਟ ਨੰਬਰ 2850, ਹੋਪਵੈਲ ਪਲੇਸ, ਨਾਰਥ ਈਸਟ ਕੈਲਗਰੀ।

0: ਵਾਹਿਗੁਰੂ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th ਸਟਰੀਟ, ਸਾਊਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਫਸਟ ਚੁਆਇਸ ਲਾਈਟਿੰਗ, ਪਲੰਬਿੰਗ ਤੇ ਇਲੈਕਟ੍ਰੀਕਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫਸਟ ਚੁਆਇਸ ਲਾਈਟਿੰਗ ਐਂਡ ਪਲੰਬਿੰਗ ਦਾ ਫੋਨ ਨੰਬਰ 403-457-1457, ਯਾਨੀ 403-457-1457। ਇਹਨਾਂ ਦੇ ਸ਼ੋਰੂਮ ਦਾ ਪਤਾ ਹੈ, ਯੂਨਿਟ ਨੰਬਰ 2120, 3961, 52 ਐਵਨਿਊ ਨਾਰਥ ਈਸਟ, ਕੈਲਗਰੀ, ਕਾਮਨਵੈਲਥ ਹਾਲ ਦੇ ਬਿਲਕੁਲ ਨੇੜੇ।

ਜੇ ਤਾਂ ਅਸੀਂ ਬੁਢੇਪੇ ਵਿਚ ਚਲੇ ਜਾਂਦੇ ਹਾਂ। ਕੋਈ ਵੀ ਸਮਾਂ ਇਕ ਥਾਂ ਨਹੀਂ ਟਿਕਦਾ। ਸਮੇਂ ਨੂੰ ਸੰਭਾਲਣ ਦੀ ਆਗਿਆ ਗੁਰੂ ਸਾਹਿਬ ਜੀ ਨੇ ਆਖਿਆ ਵੀ ਸਾਰਿਆਂ ਦੇ ਅੰਦਰ ਸੁਰਤ ਬਿਰਤ ਪਰਮਾਤਮਾ ਨੇ ਪਾਈ ਹੋਈ ਆ। ਇਸ ਸਮੇਂ ਨੂੰ ਸੰਭਾਲਣਾ, ਹਰ ਇਕ ਨੂੰ ਸੁਚੇਤ ਕੀਤਾ ਜਾ ਰਿਹਾ। ਦੋ ਨੁਕਤੇ ਨੇ ਅੱਜ ਦੇ ਗੁਰਬਾਣੀ ਸ਼ਬਦ ਦੇ ਅੰਦਰ, ਇਕ ਵਿਛੋੜਾ ਤੇ ਇਕ ਪਛਤਾਵਾ। ਮਹਾਰਾਜ ਕਹਿੰਦੇ ਨੇ ਵਿਛੋੜਾ ਤੇ ਸਾਰਿਆਂ ਦਾ ਪੈ ਗਿਆ। ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮੇਲੋ ਰਾਮ। ਇਹ ਤੇ ਸੁਭਾਵਿਕ ਆ, ਅਸੀਂ ਆਪਣੀਆਂ ਗਲਤੀਆਂ ਕਾਰਨ ਵਿਛੜ ਗਏ ਆ। ਪਰ ਜਿਨ੍ਹਾਂ ਨੂੰ ਇਸ ਵਿਛੋੜੇ ਦੀ ਸਮਝ ਆ ਗਈ ਕਿ ਜੇ ਵਿਛੋੜਾ ਪਿਆ ਰਿਹਾ ਤੇ ਪੱਲੇ ਕੱਖ ਨਹੀਂ ਰਹਿਣਾ, ਜੁੜਨ ਦਾ ਯਤਨ ਜਿਨ੍ਹਾਂ ਨੇ ਕੀਤਾ। ਮਹਾਰਾਜ ਦੇ ਗੁਰਬਾਣੀ ਦੇ ਬੋਲ ਨੇ, ਅੱਕਾਂ ਦੀਆਂ ਖੱਖਰੀਆਂ ਉਹ ਜਦੋਂ ਅੱਕ ਦੇ ਬੂਟੇ ਨਾਲ ਲੱਗੀਆਂ ਰਹਿੰਦੀਆਂ ਨੇ ਤੇ ਕਿਆ ਸੋਹਣੀਆਂ ਲੱਗਦੀਆਂ, ਉਹ ਲੱਗਦੀਆਂ ਨੇ ਜਿਵੇਂ ਅੰਬ ਲੱਗੇ ਹੋਏ ਆ ਤੇ ਵਿੱਚ ਉਹਨਾਂ ਦੇ ਪੱਲੇ ਕੱਖ ਨਹੀਂ ਹੁੰਦਾ। ਉਹ ਉਹਨਾਂ ਚਿਰ ਸੋਹਣੀਆਂ ਲੱਗਦੀਆਂ ਜਿੰਨਾ ਚਿਰ ਅੱਕਾਂ ਦੇ ਬੂਟੇ ਨਾਲ ਲੱਗੀਆਂ ਹੋਈਆਂ। ਤੇ ਮਹਾਰਾਜ ਕਹਿੰਦੇ ਨੇ ਜਦੋਂ ਟੁੱਟ ਕੇ ਡਿੱਗ ਪੈਣ ਤੇ ਉਤਲੀ ਛਿੱਲੜ ਪਾੜ ਜਾਂਦੀ ਹੈ ਤੇ ਵਿੱਚ ਤੋਂ ਉਹਦੇ ਕੱਖ ਵੀ ਨਹੀਂ ਹੁੰਦਾ, ਉਹਦੇ ਵਿੱਚੋਂ ਨਿਕਲਦੇ ਨੇ ਰੂੰ ਦੇ ਤੂੰਬੇ ਤੇ ਹਜ਼ਾਰਾਂ ਸੈਂਕੜੇ ਤੂੰਬੇ ਹੋ ਕੇ ਉੱਡ ਜਾਂਦੇ ਨੇ, ਲੋਕਾਂ ਦੇ ਪੈਰਾਂ ਥੱਲੇ ਰੁੜ ਜਾਂਦੇ ਨੇ, ਖੇ ਘੱਟਾ ਮਿੱਟੀ ਵਿੱਚ ਰੁੜ ਜਾਂਦੇ ਨੇ। ਮਹਾਰਾਜ ਕਹਿੰਦੇ ਨੇ ਉਹਨਾਂ ਚਿਰ ਹੀ ਚੰਗੀ ਅੱਖਾਂ ਦੀ ਖੱਖੜੀ ਜਿੰਨਾ ਚਿਰ ਅੱਖ ਦੇ ਗਲ ਲੱਗੀ ਹੋਈ ਆ। ਖੱਖੜੀਆਂ ਸੁਹਾਵੀਆਂ ਲੱਗੜੀਆਂ ਅੱਕ ਕੰਠ, ਬਿਰਹਾਂ ਵਿਛੋੜਾ ਧਨੀ ਸਿਉ ਨਾਨਕ ਸਹਿਸੇ ਗੰਢ। ਉਹ ਜਦੋਂ ਟੁੱਟ ਜਾਂਦੀ ਆ, ਹਜ਼ਾਰਾਂ ਤੂੰਬੇ ਹੋ ਕੇ ਉੱਡ ਜਾਂਦੀ ਹੈ, ਉਹਦੇ ਪੱਲੇ ਕੱਖ ਨਹੀਂ ਰਹਿੰਦਾ। ਵਿਛੜੇ ਤੇ ਸਾਰੇ ਆ, ਪਰ ਇਹਨਾਂ ਵਿੱਚੋਂ ਉਹ ਲੋਕ ਚੰਗੇ ਮੰਨੇ ਜਾਣਗੇ ਜਿਨ੍ਹਾਂ ਨੂੰ ਆਪਣੇ ਵਿਛੋੜੇ ਦਾ ਪਤਾ ਲੱਗ ਗਿਆ ਤੇ ਉਹ ਆਪਣੇ ਮਾਲਕ ਦੇ ਘਰ ਵੱਲ ਨੂੰ ਤੁਰ ਪਏ। ਵਿਛੜੇ ਤੇ ਸਾਰੇ ਆ, ਦੋ ਤਰ੍ਹਾਂ ਦਾ ਵਿਛੋੜਾ ਹੈ। ਇੱਕ ਉਹ ਲੋਕ ਸਾਰੀ ਉਮਰ ਪਰਵਾਹ ਨਹੀਂ ਕਰਦੇ, ਨਾ ਸੰਗਤ ਦੀ, ਨਾ ਅੰਮ੍ਰਿਤ ਵੇਲੇ ਦੀ, ਨਾ ਗੁਰੂ ਕੇ ਅੰਮ੍ਰਿਤ ਬਚਨਾਂ ਦੀ, ਉਹਨਾਂ ਦਾ ਵੀ ਹਾਲ ਲਿਖਿਆ ਹੋਇਆ। ਤੇ ਜਿਹੜੇ ਵਿਛੜੇ ਹੋਏ ਜੁੜ ਜਾਂਦੇ ਨੇ, ਸ੍ਰੀ ਅਨੰਦਪੁਰ ਸਾਹਿਬ ਕਲਗੀਧਰ ਪਾਤਸ਼ਾਹ ਜੀ ਦੇ ਕੋਲ ਇੱਕ ਦੁਕਾਨ ਵਾਲਾ ਸ਼ਾਹੂਕਾਰ ਆਇਆ। ਉਹਨੇ ਲਿਆ ਕੇ ਇੱਕ ਬਿੱਲ ਰੱਖਿਆ ਮਹਾਰਾਜ ਦੇ ਕੋਲ। ਮੈਂ ਸੰਖੇਪ ਵਿੱਚ ਹੀ ਬੇਨਤੀ ਕਰਾਂਗਾ। ਬਿੱਲ ਰੱਖਿਆ ਮਹਾਰਾਜ ਜੀ, ਆ ਥੋੜੀ ਜਿਹੀ ਮਾਇਆ ਵਾ ਲੈਣ ਵਾਲੀ। ਮਹਾਰਾਜ ਕਹਿੰਦੇ ਨੇ ਕਾਹਦੀ ਜੀ, ਇਹ ਰਸਤਾ ਆਈ ਆ। ਮਹਾਰਾਜ ਕਹਿੰਦੇ ਨੇ ਅਸਾਂ ਤੇ ਨਹੀਂ ਲਿਖ ਕੇ ਭੇਜਿਆ ਕੁਝ। ਉਹਨੇ ਉਹ ਜਿਹੜੀ ਪਰਚੀ ਆਈ ਸੀ ਹੁੰਡੀ ਬਣਾਈ, ਉਹ ਮਹਾਰਾਜ ਦੀ ਅੱਗੇ ਰੱਖਤੀ, ਆ ਵੇਖੋ ਜੀ ਤੁਹਾਡੀ ਮੋਹਰ ਲੱਗੀ ਹੋਈ ਆ, ਤੁਹਾਡੇ ਵੱਲੋਂ ਆਈ ਆ। ਮਹਾਰਾਜ ਕਹਿੰਦੇ ਨੇ ਇਹ ਪਰਚੀ ਤੇ ਮੋਹਰ ਲਾ ਕੇ ਆਪਣੇ ਆਪ ਕਿੰਨੇ ਕੱਲੀ ਆ, ਸਾਡੀ ਤੇ ਆਗਿਆ ਨਹੀਂ ਸੀ। ਇਹ ਜੀ ਭਾਈ ਆਸਾ ਸਿੰਘ ਨੇ ਮੋਹਰ ਲਾਈ ਆ, ਮਹਾਰਾਜ ਦਾ ਮੁਨਸ਼ੀ। ਮਹਾਰਾਜ ਕਹਿੰਦੇ ਬੁਲਾਓ ਆਸਾ ਸਿੰਘ ਨੂੰ, ਆਪਣੀ ਮਰਜ਼ੀ ਦੇ ਨਾਲ ਉਹਨੇ ਮੋਹਰ ਕਿਉਂ ਲਾਈ ਆ, ਸਾਡੀ ਆਗਿਆ ਲੈਣ ਤੋਂ ਬਿਨਾਂ। ਭਾਵੇਂ ਕਿ ਕਿਸੇ ਗਰੀਬ ਦੀ ਪਰਉਪਕਾਰੀ ਵਾਸਤੇ ਕੀਤਾ ਸੀ, ਪਰ ਆਗਿਆ ਲੈਣੀ ਤੇ ਜ਼ਰੂਰੀ ਹੈ ਨਾ। ਜਦੋਂ ਭਾਈ ਆਸਾ ਸਿੰਘ ਨੂੰ ਸੁਣਾ ਗਿਆ, ਉਹ ਡਰ ਗਏ ਕਿ ਮਹਾਰਾਜ ਦੀ ਹਜ਼ੂਰੀ ਵਿੱਚ ਜਾਵਾਂਗੇ, ਪਾਤਸ਼ਾਹ ਝਿੜਕਣਗੇ, ਭਰੀ ਸਭਾ ਵਿੱਚ ਬੇਇੱਜ਼ਤੀ ਹੋਊਗੀ, ਨਰਾਦਰੀ ਹੋਊਗੀ, ਪਤਾ ਨਹੀਂ ਕੀ ਕੁਝ ਕਹਿਣਗੇ। ਉਹਨਾਂ ਨੇ ਹੁਕਮ ਸੁਣਿਆ, ਸਿੱਖ ਨੂੰ ਕਹਿੰਦਿਆ ਚੱਲ ਮੈਂ ਆਉਣਾ, ਉੱਥੋਂ ਹੀ ਘੋੜਾ ਖੋਲਿਆ ਤੇ ਆਪਣੇ ਪਿੰਡ ਚਲੇ ਗਏ। ਹੁਣ ਜਦੋਂ ਹੁਕਮ ਨਹੀਂ ਮੰਨਿਆ, ਪਿੰਡ ਚਲੇ ਗਏ ਤੇ ਵਿਛੜ ਗਏ। ਭੁੱਲ ਸੁਭਾਵਕ ਆ, ਪਰ ਜਿਹਨੂੰ ਆਪਣੀ ਭੁੱਲ ਦਾ ਪਤਾ ਲੱਗ ਗਿਆ ਉਹ ਬੰਦਾ ਬਖਸ਼ਿਆ ਜਾਂਦਾ ਹੈ। ਜਦੋਂ ਗਏ, ਵੇਖਿਆ, ਮਨ ਚ ਵਿਚਾਰ ਕੀਤੀ, ਕਿੱਥੇ ਸਵੇਰੇ ਉੱਠਦਿਆਂ ਸਾਰ ਕਲਗੀਧਰ ਪਾਤਸ਼ਾਹ ਜੀ ਦਾ ਦਰਸ਼ਨ ਕਰਦੇ ਸਾਂ, ਕਿੱਥੇ ਅਨਹਦ ਨਾਦ ਵਾਜੇ ਵੱਜਦੇ ਸੀ, ਆਸਾ ਦੀ ਵਾਦ ਵਿੱਚ ਬਹਿੰਦੇ ਸਾਂ। ਉਹ ਮੈਂ ਸੰਖੇਪ ਵਿੱਚ ਹੀ ਕਰਾਂ, ਉਹਦੇ ਕੋਲੋਂ ਫਿਰ ਰਿਹਾ ਨਹੀਂ ਗਿਆ। ਉਹਨਾਂ ਕਾਗਜ਼ ਕਲਮ ਲੈ ਕੇ ਤੇ ਚਿੱਠੀ ਲਿਖੀ, ਭੁੱਲ ਤੇ ਗਏ ਆ ਤੇ ਵਿਛੜੀਏ ਕਿੱਦਾਂ। ਮਾਰੇ ਵੱਲ ਨੂੰ ਕਹਿੰਦੇ ਆ, ਸੱਚੇ ਪਾਤਸ਼ਾਹ ਜੀ, ਹੰਸਾਂ ਦੀ ਡਾਰ ਵਿੱਚ ਬੈਠੇ ਹੋਏ ਅਸੀਂ ਹੰਸ ਸਾਂ। ਆ ਗੁਰਸਿੱਖ ਹੰਸ ਬੈਠੇ ਨੇ ਨਾ, ਗੁਰਸਾਗਰ ਰਤਨੀ ਭਰਪੂਰੇ, ਅੰਮ੍ਰਿਤ ਸੰਤ ਚੁਗਹਿ ਨਹੀਂ ਦੂਰੇ। ਹੰਸਾਂ ਦੀ ਡਾਰ ਵਿੱਚ ਬੈਠੇ ਅਸੀਂ ਹੰਸ ਸਾਂ, ਡੰਗਰਾਂ ਵਿੱਚ ਰਲ ਕੇ ਅਸੀਂ ਡੰਗਰ ਹੋ ਗਏ, ਮਿੱਟੀ ਵਿੱਚ ਰਲ ਕੇ ਅਸੀਂ ਮਿੱਟੀ ਹੋ ਗਏ। ਜਿਹੜੇ ਡੰਗਰਾਂ ਨਾਲ ਵਾਈ ਕਰਦੇ ਉਹ ਬੁਰੇ ਨਹੀਂ, ਇਹ ਸਾਡਾ ਜ਼ਿਮੀਂਦਾਰਾਂ ਦਾ ਇੱਕ ਕਹਿਣ ਦਾ ਕਥਨ ਦਾ ਤਰੀਕਾ ਵਾ, ਭਈ ਵਾਈ ਤਾਂ ਹੁੰਦੀ ਆ ਜਦੋਂ ਡੰਗਰਾਂ ਨਾਲ ਡੰਗਰ ਹੋ ਜਾਓ ਤੇ ਮਿੱਟੀ ਨਾਲ ਮਿੱਟੀ ਹੋ ਜਾਓ। ਉਹਨੇ ਕਿਹਾ ਮਹਾਰਾਜ ਜੀ, ਹੰਸਾਂ ਨਾਲ ਰਲ ਕੇ ਹੰਸ ਸਾਂ, ਡੰਗਰਾਂ ਨਾਲ ਰਲ ਕੇ ਡੰਗਰ ਹੋ ਗਏ, ਮੇਰਾ ਗੁਨਾਹ ਨਾ ਵਿਚਾਰੋ, ਕਿਰਪਾ ਕਰਕੇ ਮੈਨੂੰ ਉਸੇ ਹੰਸਾਂ ਦੀ ਡਾਰ ਵਿੱਚ ਰਲਾ ਲਓ ਜਿਨ੍ਹਾਂ ਬਾਰੇ ਲਿਖਿਆ ਹੋਇਆ ਕਿ ਸਰਵਰ

ਖਾਣਾ ਉਹੋ ਹੀ ਖੁਰਾਕ ਮੈਨੂੰ ਦਿਓ। ਜਦੋਂ ਚਿੱਠੀ ਮਾਲਕ ਦੇ ਘਰ ਪਹੁੰਚੀ ਬੜੀ ਬੇਬਲਤਾ ਦੇ ਨਾਲ ਅਰਦਾਸ ਲਿਖੀ, ਮਹਾਰਾਜ ਤੇ ਸਦਾ ਹੀ ਦਿਆਲੂ ਨੇ, ਗੁਣਾਹ ਨਹੀਂ ਵੇਖਦੇ। ਇੱਕ ਵਾਰੀ ਕੋਈ ਹੱਥ ਜੋੜ ਕੇ ਆਖੇ ਮੈਂ ਭੁੱਲ ਗਿਆ ਸਾਂ, ਮਹਾਰਾਜ ਉਸੇ ਵੇਲੇ ਕੀ ਕਰਦੇ ਨੇ, ਪਿਛਲੇ ਔਗਣ ਬਖਸ਼ ਲਏ, ਪ੍ਰਭ ਆਗਿਆ ਮਾਰਗ ਪਾਵੈ। ਮਹਾਰਾਜ ਨੇ ਸੁਨਾ ਘਲਾਇਆ ਆ ਜਾ। ਜਦੋਂ ਭਾਈ ਆਸਾ ਸਿੰਘ ਜੀ ਆਏ, ਦੌੜ ਕੇ ਮਹਾਰਾਜ ਦੇ ਚਰਨਾਂ ਤੇ ਢਹਿ ਕੇ ਆਖਿਆ ਮਹਾਰਾਜ ਜੀ ਮੇਰੇ ਗੁਨਾਹ ਨਾ ਵਿਚਾਰਿਓ। ਮਹਾਰਾਜ ਨੇ ਆਖਿਆ ਕਾਲ ਪੁਰਖ ਬੜੇ ਦਿਆਲੂ ਨੇ, ਦੀਨ ਦਿਆਲ ਦਇਆ ਨਿਧ, ਦੁਖਨ ਦੇਖਤ ਹੈ ਪਰ ਦੇਤ ਨਾ ਹਾਰੈ। ਗਲਤੀਆਂ ਤੇ ਸਾਰਿਆਂ ਦੀਆਂ ਮਾਲਕ ਨੂੰ ਪਤਾ ਹੈ, ਪਰ ਜਿਹੜਾ ਹੱਥ ਜੋੜ ਕੇ ਚਰਨੀ ਪੈਂਦਾ ਵੀ ਮੈਂ ਮੁੜ ਕੇ ਗਲਤੀ ਨਹੀਂ ਕਰਦਾ, ਮਹਾਰਾਜ ਉਹਦਾ ਪੜਦਾ ਢੱਕ ਲੈਂਦੇ ਨੇ। ਆ ਜਾ। ਜਦੋਂ ਆ ਗਏ ਤੇ ਦੁੱਖ ਦਾ ਅੰਤ ਹੋ ਗਿਆ। ਕਹਿਣ ਤੋਂ ਭਾਵ ਵਿਛੜੇ ਸਾਰੇ ਆ, ਜਿਹੜੇ ਇਸ ਵਿਛੋੜੇ ਨੂੰ ਖਤਮ ਕਰਕੇ ਗੁਰੂ ਨਾਲ ਜੁੜ ਜਾਂਦੇ ਨੇ, ਪਰਮੇਸ਼ਰ ਨਾਲ ਜੁੜ, ਉਹਨਾਂ ਦੇ ਦੁੱਖਾਂ ਦਾ ਅੰਤ ਹੋ ਜਾਂਦਾ। ਪਰ ਜਿਹੜੇ ਵਿਛੜੇ ਵੀ ਰਹਿਣ, ਸਾਰੀ ਜ਼ਿੰਦਗੀ ਪਰਵਾਹ ਨਾ ਕਰਨ, ਉਹਨਾਂ ਦੇ ਦੁੱਖ ਨਹੀਂ ਮੁੱਕਦੇ, ਉਹਨਾਂ ਦੇ ਪੱਲੇ ਰਹਿੰਦਾ ਪਛਤਾਵਾ, ਤੇ ਪਛਤਾਵੇ ਦੇ ਵਿੱਚ ਕੇਵਲ ਦੁੱਖ ਹੀ ਦੁੱਖ ਹੈ, ਸੁੱਖ ਨਹੀਂ ਨਿਕਲ ਸਕਦਾ। ਹੁਣ ਕਿੰਨੇ ਲੋਕ ਨੇ ਜਿਹੜੇ ਪਰਵਾਹ ਨਹੀਂ ਕਰਦੇ, ਕੋਈ ਲੋੜ ਨਹੀਂ ਵੇਖੀ ਜਾਊਗੀ, ਅਜੇ ਬੜਾ ਸਮਾਂ ਪਿਆ। ਸਿੱਖ ਪੰਥ ਵਿੱਚ ਇੱਦਾਂ ਦੇ ਗੁਰਮੁਖ ਹੈ ਨੇ ਭਾਈ ਪਿਆਰੇ ਪ੍ਰੇਮੀ, ਜਿਨ੍ਹਾਂ ਨੇ ਅਜੇ ਤੱਕ ਅੰਮ੍ਰਿਤ ਨਿਤਨੇਮ ਨਹੀਂ ਸ਼ੁਰੂ ਕੀਤਾ, ਜਿਨ੍ਹਾਂ ਨੇ ਅਜੇ ਤੱਕ ਖੰਡੇ ਬਾਟੇ ਦੀ ਪੌਲ ਨਹੀਂ ਲਈ, ਉਹ ਸਮਾਂ ਉਡੀਕਦੇ ਆ। ਕੋਈ ਗੱਲ ਨਹੀਂ, ਬੜੀ ਉਮਰ ਪਈ ਹੋਈ ਆ, ਬੜੀ ਉਮਰ ਪਈ ਹੋਈ ਆ। ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਹ ਬਚਨ ਉਚਾਰਿਆ ਨਾ, ਦੁਨੀਆਂ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ, ਮਮ ਸਰ ਮੋਏ ਇਜ਼ਰਾਇਲ ਗ੍ਰਿਫ ਤੇ ਦਿਲ ਹੇਚ ਨਾ ਜਾਨੀ। ਮੌਤ ਸਿਰ ਤੇ ਆ, ਪਤਾ ਕੋਈ ਨੀ ਕਿਹੜੇ ਵੇਲੇ ਮੌਤ ਵਰਤ ਜਾਵੇ। ਜਿੱਦਣ ਮੰਜੀ ਤੇ ਪੈ ਗਏ ਜਾਂ ਚੜਾਈ ਕਰ ਗਏ, ਫਿਰ ਤੇ ਪਛਤਾਵਾ ਹੀ ਆ, ਫਿਰ ਕਰਨ ਨੂੰ ਸਮਾਂ ਕੁਛ ਨਹੀਂ ਹੋਣਾ। ਮੌਲਵੀ ਨੇ ਕਿਹਾ ਸੀ, ਮੌਲਵੀ ਕੁਤਬਦੀਨ ਨੇ, ਨਾਨਕ ਜੀ ਮੌਤ ਦੀ ਗੱਲ ਕਰਨ ਦੀ ਅਜੇ ਲੋੜ ਨਹੀਂ, ਨਾਮ ਦੀ ਗੱਲ ਕਰਨ ਦੀ ਵੀ ਅਜੇ ਲੋੜ ਨਹੀਂ, ਅਜੇ ਤੇ ਬਹੁਤ ਸਮਾਂ ਪਿਆ ਹੋਇਆ। ਮਹਾਰਾਜ ਆਖਿਆ ਮੌਲਵੀ ਜੀ ਕਿੰਨਾ ਕੁ ਸਮਾਂ ਪਿਆ ਹੋਇਆ ਬੰਦੇ ਦੇ ਕੋਲ? ਉਹ ਆਂਦਾ ਜੀ ਘੱਟੋ ਘੱਟ 100 ਸਾਲ ਤੇ ਹੈ ਨਾ। ਮਾਰੇ ਕਹਿੰਦੇ ਮੰਨਿਆ ਤਾਂ ਨਹੀਂ ਜਾਂਦਾ ਵੀ 100 ਸਾਲ ਹੈ, ਮੈਂ ਸੰਖੇਪ ਵਿੱਚ ਹੀ ਕਰ, ਮੰਨਿਆ ਤਾਂ ਨਹੀਂ ਜਾਂਦਾ, ਪਰ ਮੰਨ ਲਓ ਵੀ ਇੱਕ ਬੰਦੇ ਕੋਲ 100 ਸਾਲ ਹੈ, ਜੇ ਉਹਦੇ ਕੋਲ ਗੁਰੂ ਕੀ ਮੱਤ ਨਹੀਂ ਤੇ ਉਹ 100 ਸਾਲ ਦੁਨੀਆਂ ਤੇ ਕਿੱਦਾਂ ਬਤੀਤ ਕਰਕੇ ਤੁਲ ਜਾਂਦਾ ਖਾਲੀ ਹੱਥ, ਮੈਂ ਤੁਹਾਨੂੰ ਦੱਸਣਾ। ਸੁਣੋ, ਆਖਿਆ ਜੀ ਦੱਸੋ। ਮਾਰੇ ਕਿਹਾ ਕਾਗਜ਼ ਕਲਮ ਫੜਾਇਆ, ਲਿਖੋ 100। ਉਹਨੇ 100 ਲਿਖਿਆ। ਉਮਰਾਂ ਕਿੱਦਾਂ ਲੰਘਦੀਆਂ ਜਾ ਰਹੀਆਂ ਨੇ, ਕਿੱਦਾਂ ਫਿਰ ਪਛਤਾਵੇ ਪੱਲੇ ਰਹਿ ਜਾਂਦੇ ਆ। ਮਾਰੇ ਕਿਹਾ ਇਹ ਗੱਲ ਦੱਸੋ, 4 ਪੈਰ ਦਿਨ ਤੇ 4 ਪੈਰ ਰਾਤ? ਕਹਿੰਦਾ ਜੀ ਠੀਕ। ਦਿਨੇ ਲੋਕੀ ਕਿਰਤ ਵਿਹਾਰ ਕਰਦੇ ਆ ਤੇ ਰਾਤ ਨੂੰ ਸੌ ਕੇ ਬਤੀਤ ਕਰ ਦਿੰਦੇ ਆ। ਕਹਿੰਦੇ ਜੀ ਬਿਲਕੁਲ। ਤੇ ਮਾਰੇ ਕਹਿੰਦੇ ਨੇ ਜਿਸ ਬੰਦੇ ਕੋਲ 100 ਸਾਲ ਉਮਰ ਆ, ਉਹਦੇ ਵਿੱਚੋਂ 50 ਸਾਲ ਜਾਗਿਆ ਤੇ 50 ਸਾਲ ਤੇ ਉਹਨੇ ਸੌ ਕੇ ਬਤੀਤ ਕਰਤੇ? ਕਹਿੰਦਾ ਜੀ ਬਿਲਕੁਲ। ਤੇ ਮਾਰੇ ਕਹਿੰਦੇ ਨੇ ਜਿਹੜਾ ਬੰਦਾ ਸੁੱਤਾ ਹੋਇਆ, ਸੁੱਤਾ ਤੇ ਮਰਿਆ ਬਰਾਬਰ ਵਾ, ਸੁੱਤਾ ਬੰਦਾ ਸੇਵਾ ਨਹੀਂ ਕਰਦਾ, ਨਾਮ ਨਹੀਂ ਜਪ ਸਕਦਾ, ਉਹ ਤੇ ਗੁਰਮੁਖ ਆ, ਜਿਹਨੂੰ ਆਖਿਆ ਵੀ ਕਿਆ ਸਮਣਾ ਕਿਆ ਜਾਗਣਾ, ਗੁਰਮੁਖ ਤੇ ਪ੍ਰਵਾਨ, ਜਿਨ੍ਹਾਂ ਰਾਤੀ ਸੋਧਰ ਪੜ ਕੇ ਸੋਹਲਾ ਸਾਹਿਬ ਪੜ ਕੇ ਘੜੀ ਨਾਮ ਜਪ ਕੇ ਸੁੱਤੇ ਨੇ, ਉਹਨਾਂ ਦਾ ਰਾਤ ਨੂੰ ਵੀ ਨਾਮ ਚੱਲਦਾ, ਉੱਠਦਿਆਂ ਤੱਕ ਉਹਨਾਂ ਦੇ ਅੰਦਰ ਨਾਮ ਦੀਆਂ ਗੂੰਜਾਂ ਪੈਂਦੀਆਂ ਰਹਿੰਦੀਆਂ, ਪਰ ਇਹ ਦਾਤ ਸਾਰਿਆਂ ਕੋਲ ਨਹੀਂ ਹੁੰਦੀ, ਲੋਕੀ ਸੌਂ ਕੇ ਬਤੀਤ ਕਰਦੇ ਆ। ਮਾਰੇ ਕਹਿੰਦੇ ਨੇ ਅੱਧੀ ਉਮਰ ਬੰਦਾ ਜਾਗਿਆ ਤੇ ਅੱਧੀ ਉਮਰ ਬੰਦਾ ਸੌਂ ਗਿਆ, ਤੇ ਮਗਰ 50 ਸਾਲ ਤੇ ਸੁੱਤਿਆਂ ਨੰਗੇ? ਆਂਦਾ ਜੀ ਨੰਗੇ। ਮਾਰੇ ਕਹਿੰਦੇ ਇਹ ਤੇ ਨਖੇਧ ਉਮਰ ਆ, ਕੱਢੋ ਬਾਹਰ। ਘਟਾ ਦਿੱਤੀ। ਕਿੰਨੀ ਬਚੀ ਮਗਰ? ਆਂਦਾ ਜੀ 50 ਸਾਲ। ਮਾਰੇ ਕਹਿੰਦੇ ਸੁਣ ਇਸ 50 ਸਾਲ ਉਮਰ ਦਾ ਹਾਲ। 15 ਬਰਖ ਤੀਕ ਅਨਜਾਨਾ, ਬਾਲਪੁਣੇ ਮੈਂ ਕੀਨ ਬਿਹਾਨਾ। ਜਦੋਂ ਕਿਸੇ ਦੇ ਘਰ ਧੀ ਪੁੱਤ ਹੋਵੇ ਤੇ 15 ਸਾਲ ਤੱਕ ਦਾ ਕਿਸੇ ਦਾ ਧੀ ਪੁੱਤ ਅੰਮ੍ਰਿਤ ਵੇਲੇ ਉੱਠ ਕੇ ਨਾਮ ਨਾ ਜਪੇ, 15 ਸਾਲ ਦੀ ਉਮਰ ਤੱਕ ਕੋਈ ਚੌਂਕੜਾ ਨਾ ਮਾਰੇ, ਤੇ ਲੋਕੀ ਮਾਫੀ ਦੇ ਦਿੰਦੇ ਆ ਵੀ ਕੋਈ ਗੱਲ ਨਹੀਂ, ਅਜੇ ਬੱਚਾ ਵਾ, ਵੱਡਾ ਹੋ ਕੇ ਕਰ ਲੇਗਾ, ਹੁਣ ਇਹਨੂੰ ਕੀ ਕਹੀਏ? ਪਰ ਮਾਰੇ ਕਹਿੰਦੇ ਨੇ ਜਿਹੜੀ 15 ਸਾਲ ਬਚਪਨ ਦੀ ਉਮਰ ਆ ਮੌਲਵੀ ਜੀ, ਘਟਣੀ ਤੇ ਉਸੇ ਉਮਰ ਵਿੱਚੋਂ ਹੀ ਆ ਨਾ, ਜਿਹੜੀ 100 ਸਾਲ ਦਰਗਾਹ ਵਿੱਚੋਂ ਲਿਖਾ ਕੇ ਲਿਆਇਆ, ਕੋਈ ਬਚਪਨ ਦੀ ਵੱਖਰੀ ਥੋੜੀ ਮਿਲਣੀ ਆ। ਕਹਿੰਦਾ ਜੀ ਉਸੇ ਵਿੱਚੋਂ। ਮਾਰੇ ਕਹਿੰਦੇ ਇਹ ਤੇ ਬੱਚੇ ਖਾ ਪੀ ਕੇ ਸੌ ਕੇ ਉਮਰਾਂ ਬਤੀਤ ਕਰ ਦਿੰਦੇ ਨੇ, ਇਹਦੇ ਵਿੱਚ ਨਾਮ ਨਹੀਂ ਜਪਿਆ ਜਾਂਦਾ, ਇਹਨੂੰ ਘਟਾ ਦਿਓ। ਘਟਾ ਦਿੱਤੀ। ਮਗਰ ਕਿੰਨੀ ਬਚੀ? ਮੌਲਵੀ ਜੀ ਕਹਿੰਦੇ ਆ ਜੀ ਮਗਰ ਬਚੀ 35 ਸਾਲ। ਮਾਰੇ ਕਹਿੰਦੇ ਨੇ 35 ਦੇ ਵਿੱਚੋਂ 15 ਸਾਲ ਜਵਾਨੀ ਦੀ ਉਮਰ,
जवानी की उम्र वह होंगी है जदों जवानी आती है फिर जवानी के फुरने जवानी दिया तरंगा जवानी दिया वाशनावां वो पूरियां करता रहिंदा बंदा ना सौण दे टाइम दा पता ते ना अमृत वेले उठण दे टाइम दा पता। महाराज दी एक विचार है जिन्हों रात नू समय नाल सौण दा पता लग गया वह अमृत वेले भी उठ जाएगा क्योंकि नींद का भी तो एक समा ना जिहड़ा बारह एक बजे तक सुता नहीं वह अमृत वेले नहीं उठ सकता। महाराज कहा जां ते कम धंधे विच खप खप के ते जां शरीर दियां वासनावां पूरियां कर करके पंद्रह साल जवानी दे लंघ जांदे आ पता ही नहीं लगता जवानी केड़े वेले आई ते केड़े वेले गई इहदे विच बंदे दा मन नहीं टिकदा। यह भी नहीं उम्र काहे कम दी कढ दो इहनूं भी बाहर कोई विरला गुरमुख आऊगा। मस्कीन साहब क्या करदे सी इसे स्थान ते बह के जिन्हां दे बच्चे अज बाणी पढ़ रहे ने जेड़े जवानी विच नितनेम कर रहे ने अमृत वेले चौंकड़ा मार के बैठे होए ओ इस कलयुग दे समय दे ध्रुव प्रहलाद ने धन भाग उन्हां मावां दे जिन्हां दे घर इहो जे धीआं पुत्तां ने जन्म लिया जिहड़े संगत विच जवानी च चौंकड़ा मार के बैठे होए। सारिआं कोले गल्लां नहीं हुंदीआं जवानी दीआं होर बड़ा कुछ फुरने तरंगा कढो बाहर इह वी कढ दित्ती। बारे कहिंदे मगर किन्नी बची कहिंदा जी 20 साल। बारे कहिंदे ने 20 साल पता किहड़ी आ 80 सालां तों बंदा जदों टप जांदा 80 बरखन तेजो बदै सरवणी सुने ना लोचन सुझै जदों बंदा हुंदा बुढ़ा। मारे कहिंदे ने ना ते उहनूं कंदां विचों सुणदा ना उहनूं अखां विचों देखदा ते बहुतियां दा हिसाब इह आ जदों शरीर तंदुरुस्त आ उदों संगत विच आए नहीं वेले होवांगे ते जावांगे वेले होवांगे ते जावांगे ते समय ने ऐसा वेला करके बिठाता भी हुण उह बजुर्ग चौंकड़ी मारन जोगा भी नहीं रहा हुण उहदियां अखां विचों नहीं देखदा। हुण हालात की ने घर विच मंजी ते बैठे जिन्हां जवानी वेले नजर नूं सही नहीं वरत्या। मेरी दादी मां जी क्या करदे सी सियाणियां दे कथन ने उन्होंने मैनूं कहना पैसा गंठ बाणी कंठ। उन्हां कहना पुत पैसा ओ जेड़ा तेरी जेब विच आ भावें अपने किसे नूं वरतण वास्ते पैसे दिते आ समय नाल नहीं मिलदे हुंदे जदों मंगो किसे को उसे वेले नहीं को कढ के दिंदा। पैसा ओ जेड़ा जेब विच ते बाणी ओ जेड़ी तुहां कंठ कर ली आ क्योंकि जे सारी उम्र गुटके तो वेख वेख के नितनेम कीता ते एक दिन उम्र एदां दी रहणी आ नजर नहीं रहणी उदों ते गुटके ते अखर नहीं देखने मंजी ते बैठा होएगा ते पता की हो।

ਕਰੇ ਪਰਾਨੀ ਹੁਣ ਅੱਖਾਂ ਚੋਂ ਪਾਣੀ ਵਗੀ ਜਾਂਦਾ ਹੁਣ ਤੇ ਘਰ ਦੇ ਜੀਆਂ ਦੀ ਪਛਾਣ ਨਹੀਂ ਆਉਂਦੀ ਗੁਟਕੇ ਦੇ ਅੱਖਰ ਕਿੱਥੋਂ ਦੇਖਣੇ ਹੁਣ ਕੀ ਕਰੇਗਾ ਤੇ ਹੁਣ ਫਿਰ ਕੀ ਕਰੇਗਾ ਫਿਰ ਪਛਤਾਵਾ ਜਿਹੜੀ ਮੈਂ ਵਿਚਾਰ ਆਰੰਭ ਕੀਤੀ ਕਈ ਵਿਛੜੇ ਤੇ ਭਾਈ ਆਸਾ ਸਿੰਘ ਵਾਂਗੂ ਮਿਲ ਪਏ ਤੇ ਜਿਹੜੇ ਮਿਲ ਪਏ ਉਹਨਾਂ ਬਾਰੇ ਕਬੀਰ ਸਾਹਿਬ ਜੀ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਕਬੀਰ ਚੱਕਈ ਜੋ ਨਿਸ ਬਿਸਰੈ ਆਏ ਮਿਲੇ ਪ੍ਰਭਾਤ ਜੋ ਨਰ ਬਿਸਰੈ ਰਾਮ ਤੇ ਨਾ ਦਿਨ ਮਿਲੇ ਨਾ ਰਾਤ ਜਿਨ੍ਹਾਂ ਨੇ ਪਰਵਾਹ ਹੀ ਨਹੀਂ ਕੀਤੀ ਤੇ ਬੁੱਢੇ ਹੋ ਗਏ ਨੇ ਹੁਣ ਨਾ ਤੁਰ ਕੇ ਸੰਗਤ ਵਿਚ ਆਉਣ ਜੋਗੇ ਨਾ ਹੱਥੀ ਕਾਰ ਸੇਵਾ ਕਰਨ ਜੋਗੇ ਨਾ ਅੱਖਾਂ ਚ ਨਜ਼ਰ ਰਹੀ ਤੇ ਨਾ ਕੰਨਾਂ ਦੀ ਸਰੋਤ ਰਹੀ ਹੁਣ ਕੀ ਆ ਹੁਣ ਵੱਡੇ ਪਏ ਨੇ ਗ੍ਰਸ ਲਿਆ ਹੁਣ ਪਛਤਾਵਾ ਹੈ ਤੇ ਹੁਣ ਪਛਤਾਵਾ ਫਰੀਦ ਸਾਹਿਬ ਜੀ ਜਿੱਥੋਂ ਗੱਲ ਮੈਂ ਸ਼ੁਰੂ ਕੀਤੀ ਸੀ ਫਰੀਦਾ ਨੱਡੀ ਸ਼ੋ ਨਾ ਰਾਵਿਓ ਵੱਡੀ ਥੀ ਮੋਏ ਆਸ ਹੁਣ ਬੁੱਢੀ ਹੋ ਗਈ ਜਦੋਂ ਪਹਿਲੋਂ ਪਤੀ ਵੱਲ ਧਿਆਨ ਨਹੀਂ ਕੀਤਾ ਬਾਹਰ ਲੋਕੀ ਬਥੇਰਾ ਪਿਆਰ ਰੱਖਦੇ ਸੀ ਹੁਣ ਬੁੱਢੀ ਹੋ ਕੇ ਮਰ ਗਈ ਤੇ ਕੀ ਹੋਇਆ ਧੰਨ ਕੋ ਕਹਿੰਦੀ ਗੋਰ ਮੈਂ ਤੈ ਸੈ ਨਾ ਮਿਲੀ ਆਸ ਹੁਣ ਪਛਤਾਵਾ ਰਹਿ ਗਿਆ ਵੀ ਮੇਰੇ ਮਾਲਕਾ ਕਬਰ ਵਿਚ ਪਈ ਹੋਈ ਰੂਹ ਤੜਫਦੀ ਕਰ ਲਾਉਂਦੀ ਆ ਵੀ ਜਿੱਦਣ ਸਮਾਂ ਸੀ ਮੈਂ ਤੈਨੂੰ ਕਿਉਂ ਨਹੀਂ ਮਿਲੀ ਜਿੱਦਣ ਟਾਈਮ ਸੀ ਮੈਂ ਉਦਣ ਤੇਰੇ ਕੋਲ ਕਿਉਂ ਨਹੀਂ ਆਈ ਲੋਕਾਂ ਦੀਆਂ ਗੱਲਾਂ ਕਰਦਿਆਂ ਕਰਦਿਆਂ ਜ਼ਬਾਨ ਕਿਤੇ ਥੱਕਦੀ ਨਹੀਂ ਤੇ ਜਦੋਂ ਨਾਮ ਜਪਣ ਦਾ ਵੇਲਾ ਆਵੇ ਥੋੜੀ ਕੀਤਾ ਲੋਕਾਂ ਦੇ ਮੂੰਹ ਚੋਂ ਆਵਾਜ਼ ਨਹੀਂ ਨਿਕਲਦੀ ਉੱਚੀ ਨਾ ਬੋਲੋ ਹੌਲੀ ਹੌਲੀ ਬੋਲ ਛੱਡੋ ਕੋਈ ਗੱਲ ਨਹੀਂ ਅਰਦਾਸ ਵਿੱਚ ਖਲੋਤੇ ਹੋ ਕੋ ਗੱਜ ਕੇ ਵਾਹਿਗੁਰੂ ਨੇ ਕਹਿੰਦਾ ਥੋੜੀ ਕੀਤਾ ਇੱਕ ਦਿਨ ਸਮਾਂ ਆਏਗਾ ਬਾਰੇ ਕਹਿੰਦੇ ਨੇ

0: ਵਾਹਿਗੁਰੂ।
1: ਤਪ ਤਪ ਲੋਹੇ ਲੋਹੇ ਹਾਥ ਮਰੋਰਾ।
0: ਸੋਹੀ ਰਾਗ ਦੇ ਅੰਦਰ ਸੇਖ ਫਰੀਦ ਸਾਹਿਬ ਜੀ ਦੇ ਇਹ ਅੰਮ੍ਰਿਤ ਬੋਲ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੇ ਨੇ। ਤਪ ਤਪ ਲੋਹੇ ਲੋਹੇ ਹਾਥ ਮਰੋਰੋ, ਜਿਹੜੀ ਵਿਛੜੀ ਹੋਈ ਰੂਹ ਆ, ਸਮਾਂ ਲੰਘ ਗਿਆ, ਪੱਲੇ ਕੱਖ ਨਹੀਂ, ਹੁਣ ਤੇ ਹਿਰਦਾ ਤਪਦਾ ਹੈ, ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ। ਹੁਣ ਤੇ ਹੱਥ ਮਲਦੀ ਰਹਿ ਗਈ, ਜਿਹਦੇ ਪੱਲੇ ਕੱਖ ਨਾ ਹੋਵੇ, ਲੋਕੀ ਕਹਿੰਦੇ ਹੱਥ ਮਲਦਾ ਰਹਿ ਗਿਆ, ਪੱਲੇ ਕੱਖ ਨਹੀਂ ਪਿਆ, ਉਮਰ ਲੰਘ ਗਈ ਤੇਰੇ ਤੋਂ ਵਿਛੜੇ ਦੀ।
1: ਬਾਵਲ ਹੋਈ ਸੋ ਸ਼ਹ ਲੋਰਾ।
0: ਸਮੇਂ ਨੂੰ ਨਹੀਂ ਸੰਭਾਲਿਆ ਤੇ ਹੁਣ ਸਮਾਂ ਲੰਘਾ ਕੇ ਮੈਂ ਝੱਲਿਆ ਵਾਂਗੂ ਟੱਕਰਾਂ ਮਾਰਦੀ ਫਿਰਦੀ ਆਂ, ਵੀ ਕਿਤੇ ਰੱਬ ਮਿਲੇ, ਕਿਤੇ ਪਰਮਾਤਮਾ ਦੀ ਬੰਦਗੀ ਹੋ ਜਾਵੇ।
1: ਤੈ ਸਹਿ ਮਨ ਮਹਿ ਕੀਆ ਰੋਸ।
0: ਇਹ ਜੋ ਮੈਨੂੰ ਹੁਣ ਦੁੱਖ ਆਣ ਪੈ ਗਿਆ ਹੈ, ਝੋਰਾ ਚਿੰਤਾ, ਮਰ ਕੇ ਅੱਗੇ ਪਤਾ ਨੀ ਕੀ ਹੋਏਗਾ ਮੇਰੇ ਨਾਲ, ਨਾਮ ਨੀ ਜਪਿਆ, ਪਤਾ ਨੀ ਜਮਾਂ ਦੇ ਜਮ ਕੀ ਕਰਨਗੇ, ਇਹ ਜਿਹੜਾ ਦੁੱਖ ਪੈ ਗਿਆ ਮਹਾਰਾਜ ਜੀ, ਇਹਦੀ ਮੈਂ ਹੀ ਜ਼ਿੰਮੇਵਾਰ ਵਾਂ, ਜਦੋਂ ਮੈਂ ਤੇਰਾ ਨਾਮ ਨੀ ਜਪਿਆ ਤੇ ਤੁਸੀਂ ਵੀ ਫਿਰ ਮੇਰੇ ਨਾਲ ਰੋਸ ਕੀਤਾ।
1: ਕੁਝ ਅਵਗਨ ਸਹਿ ਨਾਹੀ ਦੋਸ਼।
0: ਇਹ ਹੁਣ ਦੁੱਖਾਂ ਦਾ ਕਾਰਨ ਜਿਹੜਾ ਮੇਰੇ ਆਪਣੇ ਔਗਣਾ ਕਰਕੇ ਆ, ਤੁਹਾਡਾ ਕੋਈ ਦੋਸ਼ ਨਹੀਂ, ਦੱਦਾ ਦੋਸ਼ ਨਾ ਦੇਊ ਕਿਸੈ, ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਣਾ। ਜ਼ਿੰਦਗੀ ਚ ਕੋਈ ਦੁੱਖ ਪਵੇ, ਆਂਢੀਆਂ ਗਵਾਂਢੀਆਂ ਰਿਸ਼ਤੇਦਾਰਾਂ ਦੋਸਤ ਮਿੱਤਰਾਂ ਵੱਲ ਉਂਗਲ ਨਾ ਕਰ, ਫਲਾਣੇ ਕਰਕੇ ਮੁਸ਼ਕਲ ਪਈ ਆ, ਇਸ ਮੁਸ਼ਕਲ ਦਾ ਕਾਰਨ ਤੂੰ ਆਪੇ ਆ, ਕਿਉਂਕਿ ਤੂੰ ਨਹੀਂ ਜਪਿਆ ਸਤਨਾਮ ਸ੍ਰੀ ਵਾਹਿਗੁਰੂ।
1: ਤੈ ਸਾਹਿਬ ਕੀ ਮੈਂ ਸਾਰ ਨਾ ਜਾਨੀ।
0: ਜ਼ਿੰਦਗੀ ਰਹਿੰਦਿਆਂ ਰਹਿੰਦਿਆਂ ਵਾਹਿਗੁਰੂ ਅਕਾਲ ਪੁਰਖ ਜੀ, ਮੈਂ ਤੁਹਾਡੇ ਬਚਨਾਂ ਦੀ ਕਦਰ ਨਹੀਂ ਪਾਈ, ਤੁਸੀਂ ਤੇ ਆਵਾਜ਼ਾਂ ਮਾਰਦੇ ਰਹੇ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ। ਰੋਜ਼ ਆਵਾਜ਼ਾਂ ਆਉਂਦੀਆਂ ਸੀ ਪਰ ਮੈਂ ਇਹਨਾਂ ਆਵਾਜ਼ਾਂ ਦੀ ਕਦਰ ਨਹੀਂ ਕੀਤੀ।
1: ਜੋਬਨ ਖੋਏ ਪਾਛੈ ਪਛਤਾਨੀ।
0: ਹੁਣ ਸਮਾਂ ਲੰਘ ਗਿਆ, ਹੁਣ ਤੇ ਮੈਂ ਪਛਤਾ ਰਹੀ ਹਾਂ ਵੀ ਅੰਤ ਸਦੋਂ ਮੇਰਾ ਹੋ ਗਿਆ ਤੇ ਮੇਰੇ ਨਾਲ ਕਿਹੜੇ ਭਾਅ ਵੇਗੇਗੀ, ਕਿਆ ਜਾਣਾ ਕਿਵ ਮਰੇਗੇ, ਕੈਸਾ ਮਰਨਾ ਹੋਏ, ਹੁਣ ਪਤਾ ਨੀ ਮੇਰਾ ਅੰਤ ਕਿਵੇਂ ਹੋਵੇ।
1: ਕਾਲੀ ਕੋਇਲ ਤੂੰ ਕਿਤ ਗੁਣ ਕਾਲੀ।
0: ਕੋਇਲ ਨੂੰ ਪੁੱਛ ਰਹੇ ਆ ਕਿ ਮੈਂ ਤੇ ਆਪਣੇ ਕਰਮਾਂ ਦੀ ਮਾਰੀ ਹੋਈ ਆ, ਹੌਕੇ ਮਾਰਦੀ ਆ, ਤੂੰ ਕਿਹੜੀ ਗੱਲੋਂ ਕਾਲੀ ਹੋ ਗਈ ਆ, ਤੇਰਾ ਰੰਗ ਕਾਲਾ ਕਿਉਂ, ਕਿਵੇਂ ਸੜ ਗਈ ਤੂੰ ਆਪ।
1: ਆਪਣੇ ਪ੍ਰੀਤਮ ਕੇ ਹਉ ਬਿਰਹ ਜਾਲੀ।
0: ਕੋਇਲ ਨੇ ਵੀ ਇਹੋ ਜਵਾਬ ਦਿੱਤਾ ਵੀ ਭੈਣਾ ਤੂੰ ਵੀ ਵਿਛੜ ਕੇ ਦੁਖੀ ਆ ਤੇ ਮੈਂ ਵੀ ਆਪਣੇ ਮਾਲਕ ਤੋਂ ਵਿਛੜ ਗਈ ਆ, ਵਿਛੋੜੇ ਨੇ ਸਾੜ ਕੇ ਮੈਨੂੰ ਕਾਲਿਆਂ ਕਰ ਦਿੱਤਾ ਹੈ, ਇਹ ਵਿਛੋੜਾ ਬਹੁਤ ਬੁਰਾ ਹੈ ਜੀ।
1: ਰਹਿ ਬਿਹੂਨ ਕਤ ਹੈ ਸੁਖ ਪਾਏ।
0: ਫਰੀਦ ਸਾਹਿਬ ਜੀ ਕਹਿੰਦੇ ਬਿਲਕੁਲ ਠੀਕ, ਜਿਹੜਾ ਆਪਣੇ ਮਾਲਕ ਨਾਲੋਂ ਵਿਛੜ ਜਾਏ ਕਦੀ ਉਹਨੂੰ ਵੀ ਸੁਖ ਮਿਲਿਆ, ਮਾਲਕ ਨਾਲੋਂ ਵਿਛੜੀਆਂ ਹੋਈਆਂ ਰੂਹਾਂ ਸਦਾ ਦੁਖੀ ਰਹਿੰਦੀਆਂ ਨੇ, ਕਦੀ ਸੁਖੀ ਨਹੀਂ ਹੋ ਸਕਦੀਆਂ।
1: ਜਾ ਹੋਏ ਕਿਰਪਾਲ ਤਾਂ ਪ੍ਰਭੂ ਮਿਲਾਏ।
0: ਹਾਂ, ਜੇ ਕਿਤੇ ਮਹਾਰਾਜ ਕਿਰਪਾਲੂ ਹੋ ਜਾਣ, ਅਕਾਲ ਪੁਰਖ ਜੀ ਦਇਆ ਕਰਨ ਤੇ ਉਹ ਬਾਹੋਂ ਫੜ ਕੇ ਮਿਲਾ ਲੈਣ, ਇਹ ਇੱਕ ਰਮਜ ਆ। ਕਿੰਨਾ ਨੂੰ ਮਿਲਾਉਂਦੇ ਆ, ਇਹ ਨਹੀਂ ਵੀ ਮਾਲਕ ਕਿਸੇ ਨੂੰ ਮਿਲਾਉਣਾ ਚਾਹੁੰਦੇ ਆ ਤੇ ਕਿਸੇ ਨੂੰ ਨਹੀਂ, ਇਹ ਹੁਣ ਰਮਜ ਖੁੱਲੇਗੀ ਕਿ ਮਹਾਰਾਜ ਕਿੰਨਾ ਨੂੰ ਮਿਲਾਉਂਦੇ ਆ, ਫਿਰ ਕਿੰਨਾ ਤੇ ਕਿਰਪਾਲੂ ਹੁੰਦੇ ਆ। ਸਰਵਣ ਕਰੋ ਜੀ।
1: ਵਿਦਣ ਖੂਹੀ ਮੁੰਦ ਅਕੇਲੀ।
0: ਉਹਨਾਂ ਨੂੰ ਮਹਾਰਾਜ ਤਰਸ ਕਰਕੇ ਬਾਹੋਂ ਫੜ ਕੇ ਮਿਲਾ ਲੈਂਦੇ ਨੇ, ਜਿਹੜੇ ਕਹਿੰਦੇ ਨੇ ਮਾਲਕਾ ਮੈਂ ਜਗਤ ਦੀ ਇਸ ਭਿਆਨਕ ਖੂਹੀ ਵਿੱਚ ਡਿੱਗ ਪਈ ਆ ਤੇ ਮੈਂ ਕੱਲੀ ਆ, ਮੇਰਾ ਕੋਈ ਆਸਰਾ ਨਹੀਂ, ਮੈਂ ਵੇਖਿਆ ਜਿਨ੍ਹਾਂ ਦੇ ਮਗਰ ਮੈਂ ਤੁਰੀ ਫਿਰਦੀ ਰਹੀ ਉਹਨਾਂ ਵਿੱਚ ਤੇ ਕੋਈ ਵੀ ਮੇਰਾ ਸਾਥੀ ਨਹੀਂ, ਹੁਣ ਸਗਲ ਦੁਆਰ ਕਉ ਛੱਡ ਕੇ ਗਹਿਓ ਤੁਹਾਰੋ ਦੁਆਰ, ਬਾਹੇ ਗਹਿ ਕੀ ਲਾਜ ਅਸ ਗੋਬਿੰਦ ਦਾਸ, ਤੁਹਾਰ ਤੁਹਾਡੇ ਚਰਨੀ ਪੈ ਗਈ ਆ, ਮੈਨੂੰ ਜੋੜ ਲਓ, ਜਿਹੜਾ ਤਰਲਾ ਕਰੇਗਾ ਉਹਦੇ ਤੇ ਮਹਾਰਾਜ

ਮਾਲਕ ਦੀ ਪ੍ਰਾਪਤੀ ਵਾਸਤੇ ਲੋਕੀ ਰੱਬ ਨੂੰ ਬਾਹਰ ਲੱਭਣ ਗਏ। ਪਰ ਇਹ ਕਹਿੰਦੇ ਨੇ ਲੋੜੀਂਦੋ ਹੱਬ ਜਾਏ, ਬਾਹਰ ਲੱਭਣ ਗਏ ਕਿਨੂੰ? ਉਹ ਜਿਹੜਾ ਪਾਤਸ਼ਾਹਾਂ ਦਾ ਪਾਤਸ਼ਾਹ ਹੈ, ਜਿਹੜਾ ਕੁੱਲ ਸ੍ਰਿਸ਼ਟੀ ਦਾ ਮਾਲਕ ਹੈ। ਗਲਤ ਤਰੀਕੇ ਨਾਲ ਤੁਰ ਪਏ, ਖੋਜ ਸਹੀ ਸੀ ਪਰ ਦਿਸ਼ਾ ਗਲਤ ਸੀ, ਉਹ ਬਾਹਰੋਂ ਲੱਭਣ ਗਏ। ਜਿਹੜੇ ਵੀ ਬਾਹਰ ਲੱਭਣ ਗਏ, ਗੁਰੂ ਅਰਜਨ ਦੇਵ ਜੀ ਨੇ ਆਖਿਆ, ਮਾਰੇ ਕਹਿੰਦੇ ਸਭ ਕਿਛ ਧਰਮ ਹੈ, ਬਾਹਰ ਨਾਹੀਂ, ਬਾਹਰ ਟੋਲੇ ਸੋ ਭਰਮ ਪਲਾਹੀ। ਆ ਦੁਨੀਆਂ ਤੋਂ ਕੀ ਲੱਭਦੇ? ਫਰੀਦ ਸਾਹਿਬ ਜੀ ਕਹਿੰਦੇ, ਫਰੀਦਾ ਜੰਗਲ ਜੰਗਲ ਕਿਆ ਭਵੇ, ਵਣ ਕੰਡਾ ਮੋੜੇ ਹੈ, ਕੀ ਐਵੇਂ ਝਾੜੀਆਂ ਲਤਾੜਦਾ ਫਿਰਦਾ, ਜੰਗਲਾਂ ਚ ਥੋੜਾ ਬੈਠਾ ਹੋਇਆ। ਇੱਕ ਗੁਰਮੁਖ ਪਿਆਰੇ ਮਹਾਂਪੁਰਖ ਏਦਾਂ ਵੀ ਅਰਥ ਕਰਦੇ ਸੀ ਵੀ ਵਣ ਕੰਡਾ ਮੋੜੇ, ਜਦੋਂ ਜੰਗਲ ਵਿੱਚ ਗਏ ਰੱਬ ਦਾ ਨਾਮ ਜਪਣ ਵਾਸਤੇ, ਜਿਹੜੇ ਲੋਕ ਪੈਰ ਵਿੱਚ ਕੰਡਾ ਚੁਭਿਆ ਤੇ ਕੰਡੇ ਨੇ ਚੁਭਣ ਦਾ ਮਤਲਬ ਇਸ਼ਾਰਾ ਕੀਤਾ ਵੀ ਇੱਧਰ ਰੱਬ ਨਹੀਂ ਹੋ, ਪਛਾਣ ਨੂੰ ਮੁੜ ਜਾ, ਕੰਡਿਆਂ ਨੇ ਵੀ ਰੋਕਿਆ, ਇਹ ਤੇਰਾ ਗਲਤ ਤਰੀਕਾ ਹੀ ਰੱਬ ਦੀ ਪ੍ਰਾਪਤੀ ਵਾਸਤੇ, ਉਹ ਬਾਹਰ ਥੋੜਾ ਵਾ, ਬਾਹਰ ਟੋਲੇ ਸੋ ਭਰਮ ਪਲਾਈ। ਪਰ ਬਹੁਤ ਜ਼ਿਆਦਾ ਲੋਕ ਰਹਿ ਗਏ ਨੇ ਬਾਹਰ ਲੱਭਦੇ ਰੱਬ ਦੇ, ਜਦੋਂ ਨਹੀਂ ਮਿਲਿਆ ਤੇ ਕਿੰਨੇ ਪੜ੍ਹੇ ਲਿਖੇ ਤੇ ਵਿਦਵਾਨ ਲੋਕ ਨਾਸਤਕ ਹੋ ਗਏ। ਉਹਨਾਂ ਨੇ ਕਿਹਾ ਰੱਬ ਨਾਂ ਦੀ ਕੋਈ ਚੀਜ਼ ਹੈ ਹੀ ਨਹੀਂ, ਪਹਾੜ ਗਾਲੇ ਨੇ, ਜੰਗਲ ਗਾਲੇ ਨੇ, ਕੁੰਦਰਾਂ ਚ ਬਹਿ ਬਹਿ ਕੇ ਵੇਖ ਲਿਆ, ਉੱਥੇ ਰੱਬ ਹੈ ਨਹੀਂ। ਪਰ ਇਹ ਕਹਿੰਦੇ ਨੇ ਜਿਹੜੇ ਜਿਹੜੇ ਵੀ ਬਾਹਰ ਲੱਭਣ ਵਾਸਤੇ ਗਏ ਨਿਰੰਕਾਰ ਪਰਮੇਸ਼ਰ ਨੂੰ, ਉਹ ਭਟਕਣਾ

0: ਗੁਰਦੇਵ ਜੀ ਕਹਿੰਦੇ ਨੇ ਉਹ ਕਿੱਥੋਂ ਮਿਲੇਗਾ। ਮਹਾਰਾਜ ਕਹਿੰਦੇ ਜਦੋਂ ਮੈਂ ਆਪਣੇ ਮੁਖ ਤੋਂ ਉਹਦੇ ਗੁਣਾਂ ਦਾ ਉਚਾਰਨ ਕੀਤਾ, ਜਦੋਂ ਮੈਂ ਉਹਦਾ ਨਾਮ ਜਪਿਆ, ਵਾਹ ਮਾਲਕਾ ਸੋਹਣਾ ਘਰ ਦਿੱਤਾ ਹੈ, ਧੀਆਂ ਪੁੱਤ ਦਿੱਤੇ ਨੇ, ਤੰਦਰੁਸਤੀ ਦਿੱਤੀ ਆ, ਮਾਇਆ ਦਿੱਤੀ ਆ, ਕੱਪੜੇ ਦਿੱਤੇ ਨੇ, ਇੰਨੇ ਪਦਾਰਥ ਦਿੱਤੇ, ਇੱਕ ਇੱਕ ਚੀਜ਼ ਵੱਲ ਵੇਖ ਕੇ ਜਦੋਂ ਉਹਦਾ ਸ਼ੁਕਰਾਨਾ ਸ਼ੁਰੂ ਕੀਤਾ ਤੇ ਉਹ ਅੰਦਰੇ ਹੀ ਪ੍ਰਗਟ ਹੋ ਗਿਆ, ਉਹ ਕਿਤੇ ਬਾਹਰ ਨਹੀਂ ਸੀ, ਉਹ ਬਾਹਰ ਨਹੀਂ ਸੀ। ਸਭ ਮੈਂ ਜੋਤ, ਜੋਤ ਹੈ ਸੋਏ ਤਿਸ ਦਾ ਚਾਨਣ, ਸਭ ਮੈਂ ਚਾਨਣ ਹੋਏ। ਜਿਨ੍ਹਾਂ ਨੇ ਗੁਣ ਉਚਾਰਨ ਕੀਤੇ, ਨਾਮ ਜਪਿਆ, ਉਹਨਾਂ ਦੇ ਅੰਦਰੋਂ ਪ੍ਰਗਟ ਹੋ ਜਾਂਦਾ ਹੈ ਜੀ।
1: ਮਹੱਲਾ ਪੰਜਵਾ।
0: ਹਾਂਜੀ।
1: ਮਾਣ ਕੋ ਮੋਹੇ ਮਾਓ ਡਿੰਨਾ ਧਣੀ ਅਪਾਹੇ।
0: ਹੇ ਮਾਂ, ਇਹ ਜਿਹੜਾ ਮੈਂ ਹੁਣ ਨਾਮ ਜਪ ਰਿਹਾ ਇਹ ਮੈਂ ਆਪ ਨਹੀਂ ਪ੍ਰਾਪਤ ਕੀਤਾ, ਇਹ ਤੇ ਜਦੋਂ ਮੈਂ ਅਰਦਾਸ ਕੀਤੀ, ਤਰਲਾ ਲਿਆ, ਤੇ ਨਾਮ ਇੱਕ ਹੀਰਾ ਹੈ, ਇੱਕ ਮੋਤੀ ਹੈ, ਇਹ ਰਤਨ ਆ, ਇਹ ਮੇਰੇ ਮਾਲਕ ਨੇ ਆਪੇ ਹੀ ਜਪਾਇਆ। ਜਿਹੜਾ ਵੀ ਸਰਨ ਪੈ ਜੇ ਉਹਦੀ ਬਾਂਹ ਫੜ ਲੈਂਦੇ ਹਨ। ਮਾਰੇ ਕਹਿੰਦੇ ਨੇ ਹੱਠ ਮਜਾਹੂ ਮੈਂ ਮਾਣਕ ਲੱਦਾ, ਮੁੱਲ ਨਾ ਘਿੱਦਾ ਮੈਂ ਕੁ ਸਤਿਗੁਰ ਦਿੱਤਾ। ਇਹ ਜਿਹੜਾ ਨਾਮ ਹੀ ਅੰਦਰ ਹੀ ਸੀ, ਪਰ ਅੰਦਰ ਦਾ ਨਾਮ ਵੀ ਗੁਰੂ ਦੀ ਕਿਰਪਾ ਤੋਂ ਬਿਨਾਂ ਪ੍ਰਗਟ ਨਹੀਂ ਹੁੰਦਾ। ਜਦੋਂ ਮਹਾਰਾਜ ਦੇ ਚਰਨਾਂ ਵਿੱਚ ਮੱਥਾ ਰਗੜਿਆ, ਸਿਰ ਰੱਖਿਆ, ਤੇ ਮਹਾਰਾਜ ਨੇ ਅੰਦਰੋਂ ਹੀ ਨਾਮ ਦਾ ਹੀਰਾ ਪ੍ਰਗਟ ਕਰ ਦਿੱਤਾ, ਉਹ ਨਾਮ ਚੱਲ ਪਿਆ ਮੇਰੇ ਅੰਦਰ।
1: ਹਿਆਉ ਮਹਿਜਾ ਠੰਡੜਾ ਮੁਖੋਂ ਸੱਚ ਅਲਾਏ।
0: ਹੁਣ ਮੇਰੇ ਅੰਦਰ ਠੰਡ ਪੈ ਗਈ। ਕੀ ਠੰਡ ਕਾਹਦੀ ਆ? ਵਿਕਾਰਾਂ ਦੀ ਤਪਸ਼, ਤ੍ਰਿਸ਼ਨਾ ਦੀ ਅੱਗ। ਇਹਨੂੰ ਠੰਡਿਆਂ ਕਰਨ ਵਾਸਤੇ ਕਈ ਜੁਗਤੀਆਂ ਸੰਸਾਰ ਤੇ ਵਰਤੀਆਂ ਗਈਆਂ। ਕਈ ਲੋਕ ਬਰਫ ਵਿੱਚ ਬਹਿ ਗਏ ਕਿ ਅੰਦਰ ਨੂੰ ਠੰਡਿਆਂ ਕਰਨ ਵਾਸਤੇ। ਕਈਆਂ ਨੇ ਚੰਦਨ ਘੋਲ ਕੇ ਸਿਰ ਤੋਂ ਲੈ ਕੇ ਸਾਰੇ ਸਰੀਰ ਤੇ ਮਲ ਲਿਆ, ਮੱਥੇ ਤੇ ਵੀ ਮਿਲਿਆ। ਕਈ ਚੰਦਰਮੇ ਦੀਆਂ ਰਾਤਾਂ ਨੂੰ ਕੱਪੜੇ ਲਾ ਕੇ ਪਏ ਰਹੇ ਉਹਦੇ ਅੱਗੇ, ਵੀ ਚੰਦਰਮੇ ਦੀਆਂ ਕਿਰਨਾਂ ਠੰਡੀਆਂ ਨੇ, ਤਪਸ਼ ਮਿਟ ਜਾਏਗੀ। ਪਰ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਨਾ ਨਾ, ਚੰਦਨ ਮਲਿਆ ਵੀ ਬੰਦਾ ਠੰਡਾ ਨਹੀਂ ਹੁੰਦਾ, ਕੋਰੇ ਵਿੱਚ ਬੈਠਿਆਂ ਵੀ ਠੰਡਾ ਨਹੀਂ ਹੁੰਦਾ, ਤੇ ਚੰਦਰਮੇ ਦੇ ਅੱਗੇ ਬਹਿਣ ਨਾਲ ਵੀ ਠੰਡਾ ਨਹੀਂ ਹੁੰਦਾ। ਮਾਰੇ ਕਹਿੰਦੇ ਨੇ ਚੰਦਨ ਚੰਦਨ ਸਰਦ ਰੁੱਤ, ਮੂਲ ਨਾ ਮਿਟਈ ਘਾਮ, ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਠੰਡੇ ਉਹ ਹੋਣਗੇ ਜਿਹੜੇ ਅੰਮ੍ਰਿਤ ਵੇਲੇ ਉੱਠਣਗੇ ਤੇ ਆਪਣੇ ਮੁੱਖ ਤੋਂ ਜਪਣਗੇ।

ਬਾਹਰ ਦੇ ਯਤਨਾਂ ਨਾਲ ਠੰਡ ਨਹੀਂ ਪੈਂਦੀ। ਮਹਾਂਪੁਰਖਾਂ ਕੋਲ ਇੱਥੇ ਬਟਾਲੇ ਤੋਂ ਅੱਗੇ ਸਥਾਨ ਆ ਨਿਸ਼ਾਰਾ ਮੱਝਾ ਸਿੰਘ, ਉਹਨਾਂ ਮਹਾਂਪੁਰਖਾਂ ਦੇ ਕੋਲ ਇੱਕ ਮੋਨੀ ਸਾਧੂਆਂ ਦਾ ਟੋਲਾ ਆਇਆ, ਮੂੰਹ ਤੇ ਪੱਟੀ ਬੱਧੀ ਹੋਈ ਆ। ਜਿਹੜਾ ਮੋਨੀ ਸਾਧੂ ਮੁਖੀ ਸੀ, ਉੱਥੇ ਲੰਗਰ ਚੱਲਦੇ ਸੀ, ਭੇਟਾਵਾਂ ਆਉਂਦੀਆਂ ਸੀ, ਉਹਨਾਂ ਦੇ ਅੱਗੇ ਏਡੀ ਲੰਮੀ ਪਰਚੀ ਰੱਖੀ। ਉਹ ਮੋਨੀ ਸਾਧੂ ਦੇ ਸੇਵਕ ਨੇ, ਕਹਿੰਦੇ ਦੱਸੋ, ਕਹਿੰਦੇ ਜੀ ਅਸੀਂ ਭੰਡਾਰਾ ਕਰਨਾ, ਅਸੀਂ ਲੰਗਰ ਕਹਿੰਦੇ ਹਾਂ, ਤੁਹਾਡੇ ਕੋਲ ਰਸਤਾ ਆਉਂਦੀਆਂ, ਲੰਗਰ ਦੀ ਰਸਤ ਚਾਹੀਦੀ, ਕਿਰਪਾ ਕਰਕੇ ਰਸਤ ਦਿਓ। ਉਹ ਬ੍ਰਹਮ ਨੇਤਰੀ ਬ੍ਰਹਮ ਸਰੋਤਰੀ ਸਨ, ਉਹ ਮਹਾਂਪੁਰਖ ਨਾਮ ਦੇ ਰਸੀਏ। ਪਰਚੀ ਫੜ ਕੇ ਕਹਿੰਦੇ ਨੇ ਮਿਲ ਜਾਊਗਾ ਸਭ ਕੁਝ, ਘਿਓ ਖੰਡ ਜੋ ਕੁਝ ਦਾਲਾਂ ਚੌਲ। ਇਹ ਪਰਚੀ ਲਿਖੀ ਕਿੰਨੇ ਆ, ਕਿਉਂਕਿ ਉਹਨਾਂ ਦੇ ਮੁਖੀ ਨੇ ਮੂੰਹ ਤੇ ਪੱਟੀ ਬੱਧੀ ਸੀ। ਮਹਾਂਪੁਰਖ ਕਹਿੰਦੇ ਨੇ ਪੱਟੀ ਕਿਉਂ ਬੱਧੀ ਆ, ਕਹਿੰਦੇ ਜੀ ਇਹ ਬੋਲਦੇ ਨਹੀਂ ਗੇ, ਇਹਨਾਂ ਨੇ 40 ਦਿਨ ਨਹੀਂ ਬੋਲਣਾ, ਇਹਨਾਂ ਦਾ ਸਿਲਾਬਾ 40 ਦਿਨਾਂ ਤੋਂ ਬਾਅਦ ਵਿੱਚ ਬੋਲਣਗੇ। ਤੋ ਆਂਦੇ ਆ, ਅੱਛਾ ਇਹ ਨਹੀਂ ਬੋਲਦੇ, ਨਹੀਂ ਬੋਲਦੇ, ਆਹ ਪਰਚੀ ਕਿਹਨੇ ਲਿਖੀ ਆ, ਕਹਿੰਦੇ ਜੀ ਇਹਨਾਂ ਲਿਖੀ ਆ। ਮਹਾਂਪੁਰਖ ਕਹਿੰਦੇ ਆ ਪਰਚੀ ਜਦੋਂ ਲਿਖੀ ਵੀ ਇੰਨਾ ਘਿਓ ਇੰਨੀ ਖੰਡ ਇੰਨੇ ਚੌਲ, ਮਨ ਵਿੱਚ ਅੱਖਰ ਆਏ ਕਿ ਨਹੀਂ, ਮੂੰਹ ਹੀ ਬੰਦ ਸੀ, ਮਨ ਥੋੜਾ ਚੁੱਪ ਕਰ ਗਿਆ ਸੀ, ਮਨ ਤੇ ਬੋਲੀ ਜਾਂਦਾ, ਆ ਖੋਲ ਦਿਓ ਮੂੰਹ। ਆ ਪੱਟੀਆਂ ਬੰਨਣ ਦੇ ਨਾਲ ਮਨ ਨੇ ਚੁੱਪ ਨਹੀਂ ਕਰਨਾ, ਕਿਉਂਕਿ ਚੁੱਪ ਹੈ ਚੁੱਪ ਨਾ ਹੋਵੇ ਜੇ ਲਾਏ ਰਹਾ ਲਿਵਤਾਰ। ਇਹ ਮਨ ਭੁੱਖਾ ਵਾ, ਭੁੱਖਾ ਮਨ ਉਦਣ ਰੱਜੇਗਾ ਜਿੱਦਣ ਅੰਮ੍ਰਿਤ ਵੇਲੇ ਉੱਠ ਕੇ ਜਪਾਂਗੇ ਸਤਨਾਮ ਸ੍ਰੀ ਵਾਹਿਗੁਰੂ। ਉਹ ਮੰਨ ਗਏ ਸੀ ਵੀ ਬਿਲਕੁਲ ਠੀਕ ਆ ਜੀ, ਮਨ ਤੇ ਬੋਲਿਆ ਵਾ। ਸਾਹਿਬ ਗਰੀਬ ਨਵਾਜ ਜੀ ਕਹਿੰਦੇ ਬਾਹਰ ਦੇ ਯਤਨ ਨਾਲ ਠੰਡ ਨਹੀਂ, ਜਿਹੜਾ ਨਾਮ ਜਪੇ ਉਹਦੇ ਅੰਦਰ

0: ਬਣਾ।
1: ਗੁਰੂ ਕੀ ਗੱਲ ਦੀ ਸਮਝ ਆ ਗਈ ਆ। ਹੁਣ ਮੈਂ ਆਪਣੇ ਹਿਰਦੇ ਵਿਚ ਆਪਣੇ ਮਾਲਕ ਦੇ ਆਰਾਮ ਵਿਰਾਜਣ ਵਾਸਤੇ ਸੇਜ ਵਿਛਾ ਦਿੱਤੀ ਆ ਤੇ ਸੇਜ ਦੇ ਉੱਤੇ ਆਪਣੀਆਂ ਨੈਣਾਂ ਦਾ ਬਿਸਤਰ ਵਿਛਾ ਦਿੱਤਾ। ਨੈਣਾਂ ਦਾ ਆ ਜਿਹੜੀ ਅੱਖਾਂ ਦੀਆਂ ਪੁਤਲੀਆਂ ਬੜੀਆਂ ਨਰਮ ਭਾਵ ਕੇ ਨਰਮ ਸੇਜ ਵਸਾਈ ਆਪਣੇ ਮਾਲਕ ਦੇ ਆਉਣ ਵਾਸਤੇ ਕਿ ਮੇਰੇ ਹਿਰਦੇ ਤੇ ਆਣ ਕੇ ਬੈਠੋ।
0: ਜੇ ਦੇਖੈ ਇੱਕ ਵਾਰ ਤਾਂ ਸੁਖ ਕੀ ਮਾਹੂ ਬਾਹਰੇ।
1: ਹੇ ਵਾਹਿਗੁਰੂ ਜੀ, ਸੇਜ ਕੀ ਆ? ਅੰਮ੍ਰਿਤ ਵੇਲੇ ਜਿਹੜੇ ਗੁਰਮੁਖ ਉੱਠ ਕੇ ਵਾਜਾਂ ਮਾਰਦੇ ਆਪਣੇ ਪ੍ਰੀਤਮ ਨੂੰ, ਜਿਹੜੇ ਤੁਰੇ ਫਿਰਦੇ ਵੀ ਉਹਨੂੰ ਵਾਜਾਂ ਮਾਰਦੇ ਆ, ਹਿਰਦੇ ਸੇਜ ਵਿਛ ਗਈ ਆ। ਉਹ ਕਹਿ ਰਹੇ

0: ਤੇਰੇ ਵਰਗਾ ਦਿਆਲੂ ਕੋਈ ਨਹੀਂ। ਕਿਸੇ ਕੋਲ ਇੱਕ ਵਾਰੀ ਕੰਮ ਜਾਓ, ਦੋ ਵਾਰੀ ਜਾਓ, ਕਰ ਦਏਗਾ। ਜਿਹਦਾ ਬੂਹੇ ਨੂੰ ਤੁਸੀਂ ਰਾਹ ਪਾ ਲਿਆ ਨਾ ਵੀ ਇਹਨੇ ਕੰਮ ਅੱਗੇ ਕਰਤੇ ਸੀ, ਮੈਂ ਫੇਰ ਜਾਣਾ, ਅਗਲੀ ਵਾਰੀ ਅਗਲਾ ਬੂਹਾ ਨਹੀਂ ਖੋਲਦਾ, ਮੂੰਹ ਨਹੀਂ ਕਰਦਾ ਭਾਵੇਂ ਕੋਈ ਵੀ ਹੋਵੇ। ਪਰ ਮੇਰਾ ਮਾਲਕ ਏਡਾ ਦਿਆਲੂ ਆ, ਜਦੋਂ ਝੋਲੀ ਅੱਡੋ ਉਸੇ ਵੇਲੇ ਭਰ ਦਿੰਦੇ। ਤੇਰੇ ਵਰਗਾ ਮੈਨੂੰ ਸੰਸਾਰ ਤੇ ਹੋਰ ਨਹੀਂ ਕੋ ਦਿਖਦਾ।
1: ਮੈਂ ਦੱਸਿਓ ਮਾਰਕ ਸੰਤ ਹੋ ਕਿਉਂ ਪ੍ਰਭੂ ਮਿਲਾਈਆ।
0: ਉਹ ਜਿਹੜਾ ਦਿਆਲੂ ਕਿਰਪਾਲੂ ਆ ਉਹਨੂੰ ਕਿੱਦਾਂ ਮਿਲਾਂ, ਮੈਨੂੰ ਜੁਗਤੀ ਨਹੀਂ ਆਉਂਦੀ। ਹੇ ਸੰਤ ਜਨੋ, ਗੁਰਮੁਖੋ ਪਿਆਰਿਓ, ਤੁਸੀਂ ਮਿਲੇ ਹੋਏ ਹੋ, ਤੁਸੀਂ ਮੈਨੂੰ ਤਰੀਕਾ ਦੱਸੋ ਵੀ ਮੈਂ ਆਪਣੇ ਮਾਲਕ ਨਾਲ ਕਿਵੇਂ ਮਿਲ ਪਾਵਾਂ।
1: ਮਨ ਅਰਪਿਓ ਹਉਮੈ ਤਜਹੋ ਇਤ ਪੰਥ ਜੁਲਾਈਆ।
0: ਉਹ ਫਿਰ ਸੰਤ ਜਨ ਜਿਹੜੇ ਮਿਲੇ ਹੋਏ ਨੇ ਉਹ ਤਰੀਕਾ ਦੱਸਦੇ ਆ ਵੀ ਆਪਣੀ ਮਨ ਦੀ ਮਰਜ਼ੀ ਛੱਡ ਦੇ। ਸਭ ਤੋਂ ਪਹਿਲੋਂ ਜੇ ਮਿਲਣਾ ਚਾਹੁੰਦਾ, ਜੇ ਵਿਛੋੜਾ ਖਤਮ ਕਰਨਾ ਚਾਹੁੰਦਾ, ਆਪਣੀ ਮਨ ਦੀ ਮਰਜ਼ੀ ਛੱਡ ਕਿ ਮੈਂ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਸਾਰਿਆਂ ਨੂੰ ਕਿ ਖਾਲਸਾ ਪੰਥ ਦੇ ਅੰਦਰ ਜਿਹੜੇ ਜਿਹੜੇ ਵੀ ਆਪਣੇ ਮਨ ਵਿਚ ਰੱਖਦੇ ਵੀ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਵਾਂ, ਸਾਰੇ ਸਤਿਕਾਰ ਕਰਦੇ ਆ, ਪਰ ਸਾਰਿਆਂ ਨੂੰ ਬੇਨਤੀ ਆ ਮਨ ਦੀ ਮਰਜ਼ੀ ਨਾਲ ਕੱਲੇ ਮੱਥੇ ਹੀ ਨਾ ਟੇਕ ਛੜਿਓ, ਕਿਉਂਕਿ ਮਹਾਰਾਜ ਦਾ ਹੁਕਮ ਆ ਵੀ ਪੀਵ ਉਹ ਪਾਉ ਲਖੰਡ ਧਾਰ ਹੋਏ ਜਨਮ ਸੁਹੇਲਾ। ਮਨ ਦੀ ਮਰਜ਼ੀ ਆ ਵੀ ਅਸੀਂ ਆਉਣਾ ਹੀ ਆ, ਕੋਈ ਗੱਲ ਨੀ ਏਦਾਂ ਹੀ ਆ ਜਾਂਗੇ। ਮਨ ਦੀ ਮਰਜ਼ੀ ਆ, ਕੋਈ ਗੱਲ ਨੀ, ਕੇਸ ਨਹੀਂ ਰੱਖਦੇ, ਆਉਂਦੇ ਹੀ ਆਗੇ, ਅਸੀਂ ਵੀ ਤੇ ਇਹਨਾਂ ਵਰਗੇ ਹੀ ਆ। ਨਹੀਂ ਨਹੀਂ, ਮਹਾਰਾਜ ਕਹਿੰਦੇ ਨਾਨਕ ਗੁਰੂ ਨਾ ਚੇਤਨੀ, ਮਨ ਆਪਣੇ ਸੁਚੇਤ, ਛੁੱਟੇ ਤਿਲ ਬਵਾੜ ਜਿਉ ਸੁੰਜੇ ਅੰਦਰ ਖੇਤ। ਉਹ ਵੀ ਬੂਟਾ ਤਿਲਾਂ ਵਰਗਾ ਹੀ ਸੀ, ਦੂਜਿਆਂ ਬੂਟਿਆਂ ਵਰਗਾ ਹੀ, ਪਰ ਉਹਦੀ ਫਲੀ ਵਿਚ ਤਿਲ ਨਹੀਂ ਸੀ। ਮਾਲਕ ਨੇ ਉਹਨੂੰ ਪੈਲੀ ਵਿਚ ਹੀ ਰਹਿਣ ਦਿੱਤਾ, ਆਪਣੇ ਘਰ ਨਹੀਂ ਖੜਿਆ। ਜਿਨ੍ਹਾਂ ਸਿਰ ਨਵਾ ਕੇ ਮਾਲਕ ਦਾ ਹੁਕਮ ਮੰਨਿਆ ਉਹਨਾਂ ਨੂੰ ਚੁੱਕ ਕੇ ਆਪਣੇ ਘਰ ਲੈ ਗਿਆ। ਸਭ ਕਹਿੰਦੇ ਨੇ, ਸਭ ਤੋਂ ਪਹਿਲੋਂ ਸੰਤਾਂ ਨੇ ਇਹ ਜਵਾਬ ਦਿੱਤਾ, ਮਨ ਦੀ ਮਰਜ਼ੀ ਛੱਡ ਦਿਓ ਤੇ ਹਉਮੈ ਨੂੰ ਆਪਣੇ ਅੰਦਰੋਂ ਤਿਆਗ ਦਿਓ। ਜੇ ਤੁਸੀਂ ਇਹ ਕੰਮ ਕਰੋਗੇ, ਮਨ ਭੇਟਾ ਕਰ ਦਿਓ, ਹਉਮੈ ਤਿਆਗ ਦਿਓ, ਫੇਰ ਮਾਲਕ ਦੇ ਘਰ ਵੱਲ ਨੂੰ ਤੁਰਿਆ ਜਾਵੇਗਾ। ਨਹੀਂ ਤੇ ਗੇੜੇ ਜਿੰਨੇ ਮਰਜ਼ੀ ਕੋ ਮਾਰੇ, ਸੁਰਤ ਕਰਕੇ ਵਾਹਿਗੁਰੂ ਜੀ ਦੇ ਘਰ ਵੱਲ ਨੂੰ ਇੱਕ ਪੈਰ ਵੀ ਨਹੀਂ ਪੁੱਟਿਆ ਜਾਏਗਾ। ਸੁਰਤ ਦਾ ਪੈਂਡਾ ਹੈ, ਸਰੀਰ ਤੇ ਇੱਥੇ ਹੀ ਰਹਿ ਜਾਣਾ।

0: ਕੇ ਤੇ ਨਿਤ ਆਪਣੇ ਮਾਲਕ ਨੂੰ ਯਾਦ ਕਰੋ। ਸਵੇਰੇ ਵੀ ਨਿਤਨੇਮ ਕਰੋ, ਸ਼ਾਮ ਨੂੰ ਵੀ ਨਿਤਨੇਮ ਕਰੋ, ਤੁਰਦੇ ਫਿਰਦੇ ਆਪਣੇ ਮਾਲਕ ਨੂੰ ਯਾਦ ਕਰੋ ਤੇ ਇੱਕ ਕੰਮ ਹੋਰ ਕਰੋ। ਲਾਦ ਖੇਪ ਸੰਤਨ ਸੰਗ ਚਾਲ, ਅੰਮ੍ਰਿਤ ਛਕ ਲਿਆ, ਨਾਮ ਜਪ ਲਿਆ, ਨਿਤਨੇਮ ਕਰ ਲਿਆ, ਇਹ ਜਿਹੜਾ ਸੌਦਾ ਇਕੱਠਾ ਕਰ ਲਿਆ, ਮੁੜ ਕੇ ਸਾਧ ਸੰਗਤ ਵਿੱਚ ਜ਼ਰੂਰ ਆ, ਕਿਉਂਕਿ ਸੰਗਤ ਤੋਂ ਬਿਨਾਂ ਪਾਰ ਨਹੀਂ ਲੰਘਿਆ ਜਾਂਦਾ। ਮੇਰੇ ਮਾਧੋ ਜੀ, ਸਤ ਸੰਗਤ ਮਿਲੇ ਸੋ ਤਰਿਆ। ਸੰਤਾਂ ਨੇ ਜਵਾਬ ਦਿੱਤਾ ਗੁਰਮੁਖਾਂ ਪਿਆਰਿਆਂ ਨੇ, ਹਰ ਵੇਲੇ ਯਾਦ ਕਰ ਤੇ ਸਾਧ ਸੰਗਤ ਦੇ ਨਾਲ ਰਲਿਆ ਰਹੋ।
1: ਖੰਬੇ ਆਸਾਂ ਪੂਰੀਆਂ ਗੁਰ ਮਹਿਲ ਬੁਲਾਈਆ।
0: ਜਿਹੜਾ ਸਾਧ ਸੰਗਤ ਦੇ ਨਾਲ ਰਲਿਆ ਰਹਿੰਦਾ ਉਹਦੇ ਮਹਾਰਾਜ ਔਗਣ ਨਹੀਂ ਵੇਖਦੇ, ਇਹਨੇ ਪਿੱਛੇ ਕੀ ਕੀਤਾ ਵਾ, ਸਭ ਕੁਝ ਛੱਡ ਕੇ ਚਰਨੀ ਪੈ ਗਿਆ ਤੇ ਗੁਰੂ ਫਿਰ ਬਾਹੋਂ ਫੜ ਕੇ ਉਹਨੂੰ ਮਾਲਕ ਦੇ ਘਰ ਵਿੱਚ ਪਹੁੰਚਾ ਦਿੰਦਾ ਹੈ ਜੀ।
1: ਦੁੱਧ ਜੀ ਵੱਡ ਹੋਰ ਨਾ ਸੁਜਾਈ ਮੇਰੇ ਮਿੱਤਰ ਗੁਸਾਈਆਂ।
0: ਔਗਣਾ ਵਾਲਿਆਂ ਨੂੰ ਬਖਸ਼ਣ ਵਾਲਾ, ਗੁਨਾਵਾਂ ਗਾਰਾਂ ਦੇ ਪਰਦੇ ਢੱਕਣ ਵਾਲਾ, ਹੇ ਮਾਲਕ ਜੀ ਤੇਰੇ ਬਿਨਾਂ ਮੈਨੂੰ ਹੋਰ ਦੂਜਾ ਕੋਈ ਨਹੀਂ ਦਿਖਦਾ। ਤਰਸ ਕਰੋ, ਆਪਣਾ ਨਾਮ ਦਿਓ, ਆਪਣੀ ਸੰਗਤ ਦਿਓ। ਅੱਜ ਦੀ ਇਹ ਸ਼ਬਦ ਦੀ ਵਿਚਾਰ ਸਤਿਗੁਰ ਮੇਰ ਕਰਨ, ਸਭ ਦੀ ਹਾਜ਼ਰੀ ਪ੍ਰਵਾਨ ਹੋਵੇ। ਕੋਟਾਨ ਕੋਟ ਧੰਨਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਔਰ ਮੁੱਖ ਗ੍ਰੰਥੀ ਸਿੰਘ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਧੰਨਵਾਦ, ਜਿਨ੍ਹਾਂ ਨੇ ਹੁਕਮ ਕਰਕੇ ਦਰਸ਼ਨ ਕਰਾਏ। ਸਮੁੱਚੇ ਪ੍ਰਬੰਧ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਖੇਮਾ। ਆਖਰੀ ਪੰਕਤੀਆਂ ਸਰਵਣ ਕਰੋ ਤੇ ਫਤਿਹ ਬੁਲਾ

0: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ, ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ, ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ bobby.at 403-561-9811, 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ, 1130 4818, ਵੈਸਟ ਵਿੰਡਸ ਡਰਾਈਵ, ਨਾਰਥ ਈਸਟ, ਕੈਲਗਰੀ।
0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋਂ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11, 2316 27 ਐਵਨਿਊ, ਨਾਰਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East, Calgary, near Stanford.

0: ਕੈਲਗਰੀ ਵਿੱਚ 24 ਘੰਟੇ ਸੱਤੋ ਦਿਨ ਚੱਲਣ ਵਾਲੇ
1: ਪੰਜਾਬੀ ਰੇਡੀਓ 102.7 FM ਵੱਲੋਂ ਹਰ ਰੋਜ਼ ਸ਼ਬਦ ਕੀਰਤਨ, ਧਾਰਮਿਕ ਕਥਾ, ਢਾਡੀ ਵਾਰਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਨੇ, ਜਿਨ੍ਹਾਂ 'ਚ ਸਟੂਡੀਓ ਦੇ ਨੰਬਰ ਉੱਤੇ ਕਾਲ ਕਰਕੇ ਤੁਸੀਂ ਵੀ ਹਿੱਸਾ ਲੈ ਸਕਦੇ ਹੋ।
0: ਪ੍ਰੋਗਰਾਮਾਂ ਸੰਬੰਧੀ ਜਾਂ ਸਹਿਯੋਗ ਲਈ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਫੋਨ ਕਰ ਸਕਦੇ ਹੋ। ਫੋਨ ਨੰਬਰ ਹੈ 403-268-4037।
1: ਹੋਰ ਜਾਣਕਾਰੀ ਲਈ ਵਿਜ਼ਿਟ ਕਰੋ punjabiradio.ca।

0: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East, Calgary, near Stampede।

ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6867 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th ਸਟਰੀਟ, ਸਾਊਥ ਈਸਟ, ਕੈਲਗਰੀ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ। ਯੂਨਿਟ ਨੰਬਰ 144-3670 63 ਐਵੀਨਿਊ ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd ਸਟਰੀਟ ਨਾਰਥ ਈਸਟ ਕੈਲਗਰੀ।
2: ਹੋ ਮੇਰਾ ਮਸਤ ਮਲੰਗ ਸਾਈ ਮਸਤ, ਮੰਗ ਮੇਰਾ ਮਸਤ ਮਲੰਗ ਸਾਈ ਮਸਤ।

0: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East, Calgary, near Stanford।

ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144-3670 63 ਐਵੀਨਿਊ ਨਾਰਥ ਈਸਟ ਕੈਲਗਰੀ।
1: प्रोग्राम दा ए हिस्सा तुहाडे तक सुंदर लंबर इंडस्ट्रीज दे सहयोग नाल पहुंचाया जा रहा है। इना तो तुसी फुल हाउस लंबर पैकेज, बेसमेंट ते गैराज मटेरियल दे नाल नाल सीटर ते फेंस दे समान बारे कोई भी जानकारी लैण लई 403-433-5555 यानी 403-433-5555 ते संपर्क कर सकदे हो। सुंदर लंबर इंडस्ट्रीज का पता है 3501 23rd स्ट्रीट नॉर्थ ईस्ट कैलगरी।

ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM।

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੱਕੋ, ਸੋਫਟ ਫਿਸ਼ ਜਾਂ ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਡ। ਕੈਲਗਰੀ ਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM, ਜਿੱਥੇ 24 ਘੰਟੇ ਸੱਤੋ ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM।

0: ਨਾਨਕ ਮਤ ਪਾਏ।
1: ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮਿਆਂ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ।

0: ਪ੍ਰਸਾਦ। ਆਸਾ ਮਹੱਲਾ ਪਹਿਲਾ ਵਾਰ ਸਲੋਕਾਂ ਨਾਲ ਸਲੋਕ ਹੀ ਮਹੱਲੇ ਪਹਿਲੇ ਕੇ ਲਿਖੇ ਅਸ ਰਾਜੇ ਕੀ ਧੁਨੀ ਸਲੋਕ ਮਹੱਲਾ ਪਹਿਲਾ।
1: ਬਲਿਹਾਰੀ ਗੁਰੇ ਆਪਣੇ ਦਿਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਮਹੱਲਾ ਦੂਜਾ। ਜੇ ਸੌ ਚੰਦਾ ਗਵਹਿ ਸੂਰ ਚਿਚੜੇ ਹਜ਼ਾਰ, ਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਮਹੱਲਾ ਪਹਿਲਾ। ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ, ਛੁੱਟੇ ਤਿਲ ਬੁਆੜ ਜਿਆ ਸੁਣੇ ਅੰਦਰ ਖੇਤ, ਖੇਤ ਅੰਦਰ ਛੁੱਟਿਆ ਕਹੋ ਨਾਨਕ ਸੋ ਨਾ ਹੈ। ਫਲੀਆ ਫੁਲੀਆ ਬੱਪੜੇ ਭੀ ਤਨ ਵਿੱਚ ਸੁਆਹ, ਪੌੜੀ ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾ ਦੋਏ ਕੁਦਰਤ ਸਾ।

0: ਡਿੱਠੋ ਚਾਓ, ਡਿੱਠੋ ਚਾਓ, ਡਿੱਠੋ ਚਾਓ।
1: ਪੌੜੀ ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ। ਦੁਈ ਕੁਦਰਤ ਸਾਜੀਐ ਕਰ ਆਸਣ, ਡਿੱਠੋ ਚਾਓ। ਦਾਤਾ ਆਕਰਤਾ ਆਪ ਤੂੰ ਤੁਸ ਦੇਵ ਹੈ ਕਰਹਿ ਪਸਾਓ। ਤੂੰ ਜਾਣੋਈ ਸਭ ਸਹਿ ਦੇਲ ਸਹਿ ਜਿੰਦ ਕਵਾਓ। ਕਰ ਆਸਣ ਡਿੱਠੋ ਚਾਓ, ਕਰ ਆਸਣ ਡਿੱਠੋ ਚਾਓ।

0: ਵੱਡੀ ਵਡਿਆਈ ਜਾਂ ਵੱਡਾ ਨਾਉ, ਵੱਡੀ ਵਡਿਆਈ ਜਾਂ ਸੱਚ ਨਿਆਉ, ਵੱਡੀ ਵਡਿਆਈ ਜਾਂ ਨਿਚਲ ਥਾਉ, ਵੱਡੀ ਵਡਿਆਈ ਜਾਣੈ ਅਲਾਉ। ਵੱਡੀ ਵਡਿਆਈ ਬੂਝੈ ਸਭ ਭਾਉ, ਵੱਡੀ ਵਡਿਆਈ ਜਾਂ ਪੁੱਛਣਾ ਦਾਤ, ਵੱਡੀ ਵਡਿਆਈ ਜਾਂ ਆਪੇ ਆਪ, ਨਾਨਕ ਕਾਰ ਨਾ ਕਥਨੀ ਜਾਏ, ਕੀਤਾ ਕਰਨਾ ਸਰਬ ਜਾਏ ਮਹੱਲਾ ਦੂਜਾ।
1: ਇਹੋ ਜਗ ਸੱਚਾ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ, ਇੱਕ ਨਾ ਹੁਕਮ ਸਮਾਏ ਲੈ, ਇੱਕ ਨਾ ਹੁਕਮੇ ਕਰੇ ਵਿਨਾਸ਼, ਇੱਕ ਨਾ ਭਾਣੇ

ਨਾਨਕ ਗੁਰਮੁਖ ਜਾਣੀਏ ਜਾ ਕੋ ਆਪ ਕਰੇ ਪਰਗਾਸ ਪੌੜੀ ਨਾਨਕ ਜੀ ਉਪਾਇ ਕਰੇ ਲਿਖਣਾ ਵੇ ਧਰਮ ਬਹਾਲਿਆ ਉੱਤੇ।

0: ਧਰਮ ਬਹਾਲਿਆ, ਧਰਮ ਬਹਾਲਿਆ, ਧਰਮ ਬਹਾਲਿਆ।
1: ਪੌੜੀ ਨਾਨਕ ਜੀ ਉਪਾਏ ਕਹਿ ਲਿਖਣਾ ਵੇ ਧਰਮ ਬਹਾਲਿਆ, ਉੱਥੇ ਸੱਚੇ ਹੀ ਸੱਚ ਨਿਬੜੇ ਚੁਣਵੱਖ ਕੱਢੇ ਜਜਮਾਲਿਆ। ਹਉ ਨਾ ਪਾਇਨ ਕੂੜਿਆ ਮੂੰਹ ਕਾਲੇ ਦੂਜਕ ਚਾਲਿਆ, ਤੇਰੇ ਨਾਇਰ ਤਿਸੇ ਜਿਣ ਗਏ ਹਾਰ ਗਏ ਸੇ ਠੱਗਣ ਵਾਲਿਆ। ਲਿਖਣਾ ਵੇ ਧਰਮ ਬਹਾਲਿਆ, ਲਿਖਣਾ ਵੇ ਧਰਮ ਬਹਾਲਿਆ।
0: ਹਮ ਮੂਰਖ

0: हर भगत एक मंगा, मेरा मन तन शब्द दिगासिया, जप अनत तरंगा, मेरे संत जना हर पाया, मेरे संत जना हर पाया, नानक सतसंगा, नानक सतसंगा।
1: ਲੋਕ ਮਹੱਲਾ ਪਹਿਲਾ ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰਾਮ ਵਿਸਮਾਦ ਅੰਗ ਫਿਰ ਜੰਤ ਵਿਸਮਾਦ ਪਾਉਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡੇ ਉਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧਕ ਹੈ ਪ੍ਰਾਣੀ ਵਿਸਮਾਦ ਸੰਯੋਗ ਵਿਸਮਾਦ ਯੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਵਿਸਮਾਦ ਸਲਾਹਾ ਵਿਸਮਾਦ ਉਜੜ ਵਿਸਮਾਦ ਰਹਾ ਵਿਸਮਾਦ ਨੇੜੇ ਵਿਸਮਾਦ ਦੂਰ ਵਿਸਮਾਦ ਦੇਖੇ ਹਾਜ਼ਰਾ ਹਜ਼ੂਰ ਵੇਖ ਵਿਡਾਰਿਆ ਵਿਸਮਾਦ ਨਾਨਕ ਪੂਜਨ ਪੂਰੇ ਭਾਗ ਮਹੱਲਾ ਪਹਿਲਾ।
2: ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਪਹੁ ਸੁਖਸਾਰ ਕੁਦਰਤ ਪਾਤਾਲੀਆਂ ਕਾਸੀ ਕੁਦਰਤ ਸਰਬ ਆਕਾਰ ਕੁਦਰਤ ਵੇਦ ਪ੍ਰਾਣ ਕਤੇਬਾਂ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਬ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਵਧੀਆਂ ਕੁਦਰਤ ਮਾਨ ਅਭਿਮਾਨ ਕੁਦਰਤ ਪਾਉਣ ਪਾਣੀ ਬੈ ਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਤੂੰ ਕਦਰ ਕਰਤਾ ਪਾਕੀ ਨਾਈ ਪਾਕ ਨਾਨਕ ਹੁਕਮੈ ਅੰਦਰ ਵੇਖੈ ਵਰਤੈ ਤਾਕੋ ਤਾਕ ਪੌੜੀ ਆਪਿਨ ਭੋਗ ਭੋਗ ਪੈ ਹੋਏ ਪਸਮੜ ਔਰ ਸਿਧਾਇਆ ਵੱਡਾ ਹੋਆ ਦੁਨੀ ਦਾ ਗਲ ਸੰਗਲ ਘੱਤ ਚਲਾਇਆ ਅੱਗੇ ਕਰਨ ਕੀਰਤ ਬਾਚੀ ਹੈ ਬਹਿ ਲੇਖਾ ਕਰ ਸਮਝਾਇਆ।

ਆਇਆ, ਵੱਡਾ ਹੋਆ ਦੁਨੀਦਾਰ ਗਲ ਸੰਗਲ ਘੱਤ ਚਲਾਇਆ, ਅੱਗੇ ਕਰਨੀ ਕੀਰਤ ਵਾਚੀਏ ਬਹਿਲੇਖਾ ਕਰ ਸਮਝਾਇਆ, ਹਾਉ ਨਾ ਹੋਈ ਪਾਉਂਦੀ ਹੁਣ ਸੁਣਿਆ ਕਿਆ ਰੁਆਇਆ, ਮਨ ਅੰਧੇ ਜਨਮ ਗਵਾਇਆ ਮਨ ਅੰਧੇ।

0: ਕੱਢੇ ਵੇਗਾਰ ਪੈ ਵਿੱਚ ਧਰਤੀ ਦੱਬੀ ਪਾਰ ਪੈ ਵਿੱਚ ਇੰਦ ਫਿਰੇ ਸਿਰ ਪਹਾੜ ਪੈ ਵਿੱਚ ਰਾਜਾ ਧਰਮ ਦੁਆਰ ਪੈ ਵਿੱਚ ਸੂਰਜ ਪੈ ਵਿੱਚ ਚੰਦ ਕੋਹ ਕਰੋੜੀ ਚਲਦਨਾ ਅੰਤ ਪੈ ਵਿੱਚ ਸਤਿਗੁਰ ਸੁਰਨਾਥ ਪੈ ਵਿੱਚ ਅਡਾਣੇ ਆਕਾਸ ਪੈ ਵਿੱਚ ਜੋਤ ਮਹਾਬਲ ਸੂਰ ਪੈ ਵਿੱਚ ਆਵੇ ਜਾਵੇ ਪੂਰ ਸਗਲਿਆਂ ਪਹੁ ਲਿਖਿਆ ਸਿਰਲੇਖ ਨਾਨਕ ਨਿਰਭਉ ਨਿਰੰਕਾਰ ਸੱਚ ਏਕ ਮਹਲਾ ਪਹਿਲਾ
1: ਨਾਨਕ ਨਿਰਭਉ ਨਿਰੰਕਾਰ ਹੋਰ ਕੇਤੇ ਰਾਮ ਰਵਾਲ ਕੇਤੀਆਂ ਕੰਨ ਕਹਾਣੀਆਂ ਕੇਤੇ ਵੇਦ ਵਿਚਾਰ ਤੇ ਨੱਚੈ ਮੰਗ ਤੇ ਘੜਮੜ ਪੂਰੈ ਤਾਲ ਬਾਜ਼ਾਰੀ ਬਾਜ਼ਾਰ ਮੈਂ ਇੱਕ ਡਹਿ ਬਾਜ਼ਾਰ ਗਾਵੇ ਰਾਜੇ ਰਾਣੀਆਂ ਬੋਲੇ ਆਲ ਪਤਾਲ ਲੱਖ ਟਕਿਆਂ ਕੇ ਮੁੰਦੜੇ ਲੱਖ ਟਕਿਆਂ ਕੇ ਹਾਰ ਜਿੱਤ ਤਨ ਪਾਈ ਹੈ ਨਾਨਕਾ ਸੇ ਤਨ ਹੋਵੇ ਸ਼ਾਰ ਗਿਆਨ ਨਾ ਗਲੀ ਢੂੰਡੀ ਹੈ ਕਥਨਾ ਕਰੜਾ ਸਾਰ ਕਰਮ ਮਿਲੇ ਤਾਂ ਪਾਈਐ ਹੋਰ ਹਿਕਮਤ ਹੁਕਮ ਖੁਆਰ ਪੌੜੀ ਨਦਰ ਕਰੇ ਜੇ ਆਪਣੀ ਤਾਂ ਸਤਿਗੁਰ ਪਾਏ ਜੀ ਬਹੁਤ ਜਨਮ ਕਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇ ਵਡਦਾਤਾ ਕੋ ਨਹੀਂ ਸਭ ਸੁਣਿਆ ਲੋਕ ਸੁਭਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ ਸੱਚ ਬੁਝਾਇਆ ਸੱਚ ਬੁਝਾਇਆ
2: ਪੌੜੀ ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ ਇਹੋ ਜੀਓ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇ ਵਡਦਾਤਾ ਕੋ ਨਹੀਂ ਸਭ ਸੁਣਿਓ ਲੋਕ ਸੁਭਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨੀ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ ਜਿਨ ਸੱਚੋ ਸੱਚ ਬੁਝਾਇਆ।

ਵਾਇਨ ਚੇਲੇ ਨੱਚਣ ਗੁਰ ਪੈਰ ਹਲਾਇਨ, ਫੇਰਨ ਸਿਰ ਉਡ ਉਡਰਾਵਾ ਝੱਟੇ ਪਾਏ, ਵੇਖੇ ਲੋਕ ਹੱਸੇ ਘਰ ਜਾਏ, ਰੋਟੀਆਂ ਕਾਰਨ ਪੂਰੇ ਤਾਲ ਆਪ ਪਛਾੜੇ ਧਰਤੀ ਨਾਲ, ਗਾਵਨ ਗੋਪੀਆਂ ਗਾਵਨ ਕਾਨ, ਗਾਵਨ ਸੀਤਾ ਰਾਜੇ ਰਾਮ, ਨਿਰਭਉ ਨਿਰੰਕਾਰ ਸਚ ਨਾਮ, ਜਾਂ ਕਾ ਕੀਆ ਸਗਲ ਜਹਾਨ, ਸੇਵਕ ਸੇਵਾ ਕਰਮ ਚੜਾਓ, ਭਿੰਨੀ ਰਹਿਣ ਜਿੰਨਾ ਮਨ ਚਾਓ, ਸਿੱਖੀ ਸਿੱਖਿਆ ਗੁਰ ਵਿਚਾਰ, ਨਦਰੀ ਕਰਮ ਲੰਘਾਏ ਪਾਰ, ਕੋਲੂ ਚਰਖਾ ਚੱਕੀ ਚੱਕ ਥਲਵਾ ਰੋਲੇ ਬਹੁਤ ਅਨੰਤ, ਲਾਟੂ ਮਾਧਾਣੀਆਂ ਅਨਗਾਹ ਪੰਖੀ ਪਾਉਂਦੀਆਂ ਲੈਣ ਨਾਸਾ, ਸੋਐ ਚਾੜ ਪਵਾਈਏ ਜੰਤ, ਨਾਨਕ ਪਾਉਂਦਿਆਂ ਗਣਤ ਨਾਂਤ, ਬੰਧਨ ਬੰਦ ਪਵਾਏ ਸੋਏ, ਪਾਇਆ ਕਿਰਤ ਨੱਚੇ ਸਭ ਕੋਏ, ਨੱਚ ਨੱਚ ਹੱਸੈ ਚੱਲੇ ਸੇਰੋਏ, ਉੱਡ ਨਾ ਜਾਹੀ ਸਿੱਧ ਨਾ ਹੋਏ, ਨੱਚਣ ਕੁਦਰ ਮੰਦ ਕਾ ਚਾਓ, ਨਾਨਕ ਜਨਮਾਂ

ਮੁਸਲਮਾਨਾਂ ਸਿਰਫ ਸਰੀਅਤ ਪੜ ਪੜ ਕਰ ਵਿਚਾਰ ਬੰਦੇ ਸੇਜੇ ਪਾਵਚ ਬੰਦੀ ਵੇਖਣ ਕਉ ਦੀਦਾਰ ਹਿੰਦੂ ਸਾਲਾ ਹੀ ਸਲਾ ਹੰਦਰ ਸਰੂਪ ਅਪਾਰ ਤੀਰਥ ਨਾਵੇ ਅਰਚਾ ਪੂਜਾ ਅਗਰਵਾਸ ਬਹਿਕਾਰ ਜੋਗੀ ਸੁਣ ਤੇ ਹਮਜੇ ਤੇ ਲੱਖ ਨਾਮ ਕਰਤਾਰ ਸੁਖ ਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ ਸਤਿਆ ਮਨ ਸੰਤੋਖ ਪੂਜਾ ਦੇਣਾ ਕਾ ਵਿਚਾਰ ਦੇ ਦੇ ਮੰਗੇ ਸਹਿਸਾ ਗੁਣੋ।

0: ਨਾਨਕ ਭਗਤ ਪੁਖਸਾਨ ਸਤਨਾਮ ਆਧਾਰ ਸਦਾ ਆਨੰਦ ਰਹੇ ਦਿਨ ਰਾਤੀ
1: ਮੁਸਲਮਾਨ ਕੀ ਭੇੜਾ ਪੇ ਕੁਮਿਆਰ ਘੜ ਭਾਂਡੇ ਟਾਂਕੀਆਂ ਜਲਦੀ ਕਰੇ ਪੁਕਾਰ ਜਲ ਜਲ ਰੋਵੇ ਬਪੜੀ ਚੜ ਚੜ ਪਵੇ ਗਿਆਰ ਨਾਨਕ ਜਿਨ ਕਰਤੈ ਕਾਰਨ ਕੀਆ ਸੋ ਜਾਣੇ ਕਰਤਾਰ ਪੌੜੀ ਬਿਨ ਸਤਿਗੁਰ ਕਿਨੈ ਨ ਪਾਇਓ ਬਿਨ ਸਤਿਗੁਰ ਕਿਨੈ ਨ ਪਾਇਓ ਸਤਿਗੁਰ ਵਿੱਚ ਆਪ ਰੱਖਿਓ ਕਰ ਪ੍ਰਗਟ ਆਖ ਸੁਣਾਇ ਸਤਿਗੁਰ ਮੇਰੇ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ ਉਤਮ ਵਿਚਾਰ ਹੈ ਜਿਨ ਸੱਚੇ ਸੋਚ ਤਲਾਇਆ।

ਇਹਾ ਜਾਤ ਹੈ ਹਾਂ ਮੈਂ ਕਰਮ ਕਮਾਏ ਹਾਂ ਮੈਂ ਇਹ ਵੰਦਨਾ ਫਿਰ ਫਿਰ ਜੋ ਨਹੀਂ ਪਾਏ ਹਾਂ ਮੈਂ ਕਿੱਥੋਂ ਪਜੈ ਕਿਤ ਸੰਜਮੇ ਹੋ ਜਾਏ ਹਾਂ ਮੈਂ ਇਹ ਹੁਕਮ ਹੈ ਭੈਂ ਕਿਤ ਫਿਰਾਏ ਹਾਂ ਮੈਂ ਦੀਰ ਗੁਰੂ

0: ਵੱਡਾ ਪਾਇਆ ਵੱਡਾ ਪਾਇਆ।
1: ਪੌੜੀ ਸੇਵ ਕੀਤੀ ਸੰਤੋਖੀ ਜਿਨੀ ਸੱਚੋ ਸੱਚ ਧਿਆਇਆ, ਉਹਨੇ ਮੰਦੇ ਪੈਰ ਨਾ ਰੱਖਿਓ ਕਰ ਸੁਕਰਤ ਧਰਮ ਕਮਾਇਆ, ਉਹਨੇ ਦੁਨੀਆ ਤੋੜੇ ਬੰਦਨਾ ਆਨ ਪਾਣੀ ਥੋੜਾ ਖਾਇਆ, ਤੂੰ ਬਖਸ਼ੀਸੀ ਅਗਲਾ ਨਿਤ ਦੇਵ ਚੜੇ ਸਵਾਇਆ, ਵਡਿਆਈ ਵੱਡਾ ਪਾਇਆ ਵਡਿਆਈ ਵੱਡਾ ਪਾਇਆ।
2: ਗੁਰ ਅਮ

ਲੱਖ ਨੇਕੀਆਂ ਚੰਗਿਆਈਆਂ ਲੱਖ ਨਾ ਪ੍ਰਵਾਨ, ਲੱਖ ਤਪ ਉਪਰਤੀਰਥਾਂ ਸਹਿਜ ਯੋਗ ਬੇਵਾਨ, ਲੱਖ ਸੁਰਤਨ ਸੰਗਰਾਮ ਰਣ ਮੈਂ ਛੁੱਟੇ ਪ੍ਰਾਣ, ਲੱਖ ਸੁਰਤੀ ਲੱਖ ਗਿਆਨ ਧਿਆਨ ਪੜ੍ਹੀਏ ਪਾਠ ਪੁਰਾਣ, ਜਿਨ ਕਰਤੇ ਕਰਨਾ ਕੀਆ ਲਿਖਿਆ ਆਵਣ ਜਾਣ, ਨਾਨਕ ਮਤੀ ਮਿੱਥਿਆ ਕਰਮ ਸੱਚਾ ਨਿਸ਼ਾਨ, ਪੌੜ ਸੱਚਾ ਸਾਹਿਬ ਏਕ ਤੋ, ਜਿਨ ਸੱਚੋ ਸੱਚ ਵਰਤਾਇਆ, ਜਿਸੂ ਦੇ ਕੁਛ ਮਿਲੇ ਸੱਚ ਤਾਂ ਤਿੰਨੀ ਸੱਚ ਕਮਾਇਆ, ਸਤਿਗੁਰ ਮਿਲਿਆ ਸੱਚ ਪਾਇਆ, ਜਿਨ ਕੈ ਹਿਰਦੇ ਸੱਚ ਵਸਾਇਆ, ਮੂਰਖ ਸੱਚ ਨਾ ਜਾਣ, ਮਨ ਮੁਖੀ ਜਨਮ ਗਵਾਇਆ।

ਪੌੜੀ ਸੱਚਾ ਸਾਹਿਬੇ, ਤੂੰ ਜਿਨ ਸੱਚੋ ਸੱਚ ਵਰਤਾਇਆ, ਜਿਸ ਤੂੰ ਦੇਹ ਤਿਸ ਮਿਲੈ ਸੱਚ, ਤਾਂ ਤਿਨੀ ਸੱਚ ਕਮਾਇਆ। ਸਤਿਗੁਰ ਮਿਲਿਆ ਸੱਚ ਪਾਇਆ, ਜਿਨ ਕੈ ਹਿਰਦੈ ਸੱਚ ਵਸਾਇਆ। ਮੂਰਖ ਸੱਚ ਨਾ ਜਾਣਨੀ, ਮਨ ਮੁਖੀ ਜਨਮ ਗਵਾਇਆ। ਵਿੱਚ ਦੁਨੀਆਂ ਕਾਹੇ ਆਇਆ, ਵਿੱਚ ਦੁਨੀਆਂ

0: ਦੇਖ ਲਿਖ ਪੜਿਆ ਤੇ ਤਕੜਿਆ, ਬਹੁ ਤੀਰਥ ਭਵਿਆ ਤੇ ਤੁਲਵਿਆ, ਬਹੁ ਭੇਖ ਕੀਆ ਦੇਹੀ ਦੁੱਖ ਦੀਆ, ਸੌ ਵੇ ਜੀ ਆਪਣਾ ਕੀਆ। ਅੰਨ ਨਾ ਖਾਇਆ ਸਾਧ ਗਵਾਇਆ, ਬਹੁਤ ਖਪਾਇਆ ਦੂਜਾ ਪਾਇਆ। ਵਸਤ੍ਰ ਨਾ ਪਹਿਰੈ ਅਹਿੰਸ ਕਹਿਰੈ, ਮੋਹਨ ਬਿਗੂਤਾ ਕਿਉਂ ਜਾਗੈ ਗੁਰਬਿਨ ਸੂਤਾ। ਭਗੋ ਪਿਤਾ ਨਾ ਆਪਣਾ ਕੀਆ ਕਮਾਣਾ, ਅਲਮਲ ਖਾਈ ਸਿਰਸ਼ਾਈ ਪਾਈ, ਮੂਰਖ ਅੰਧੇ ਪਤ ਗਵਾਈ। ਵਿਣ ਨਾ ਵੈ ਕਿਸ ਥਾਇ ਨਾ ਪਾਈ, ਰਹਿ ਬੇਬਾਣੀ ਮੜੀ ਮਸਾਣੀ, ਅੰਧ ਨਾ ਜਾਣੇ ਫਿਰ ਪਛਤਾਣੀ। ਸਤਿਗੁਰ ਭੇਟੇ ਸੋ ਸੁਖ ਪਾਏ, ਹਰ ਕਾ ਨਾਮ ਮਨ ਵਸਾਏ। ਨਾਨਕ ਨਦਰ ਕਰੇ ਸੋ ਪਾਏ, ਆਸ ਅੰਦੇ ਸੇ ਤੇ ਨਹਿ ਕੇਵਲ। ਹਉ ਮੈਂ ਸ਼ਬਦ ਜਲਾਏ, ਪੌੜੀ ਪੱਤਰੇ ਮਨ ਪਾਉਂਦੇ। ਦਰ ਸੋਹਨ ਕੀਰਤ ਗਾਉਂਦੇ, ਨਾਨਕ ਕਰਮ ਬਾਹਰੇ। ਦਰ ਢੋ ਨਾ ਲਹਿਨੀ ਧਾਮ ਦੇ, ਕਮੋ ਨਾ ਬੁਝ ਆਪਣਾ। ਅਣ ਹੁੰਦਾ ਆਪ ਗਣਾਇਂਦੇ, ਹੋ ਠੱਡੀ ਕਲੀ ਚ ਜਾ। ਹੋਰੇ ਉੱਤਮ ਜਾਤ ਸਦਾਇਂਦੇ, ਤੇਰੇ ਮੰਗਾ ਜੇ ਤੁਝੇ ਤੇ ਆਇਂਦੇ, ਤੁਝੇ ਤੇ ਆਇਂਦੇ, ਤੁਝੇ ਤੇ ਆਏ।
1: ਸਭ ਜਗਤ ਬਣ ਜਾਰਾ ਰਾਮ ਰਾਜੇ, ਸਭ ਭਾਂਡੇ ਤੁਦੈ ਸਾਜਿਆ, ਵਿੱਚ ਬਸ ਹਰ ਧਾਰਾ, ਜੋ ਪਾਵੇ ਭਾਂਡੇ।

0: ਕਰਤਾਰ ਇਸ ਨਾਲ ਕੀਤੇ ਦੋਸ਼ੀ ਸਭ ਜਗ ਤਰਨਹਾਰ ਕੁੜ ਮਿੱਠਾ ਕੁੜਮਾ ਕਿਉਂ ਕੁੜੋ ਬੇਪੂਰ ਨਾਨਕ ਵਖਾਣ ਬੇਨਤੀ ਤੁਦਵਾਜ ਕੁੜ ਕੁੜ ਮਹਲਾ ਪਹਿਲਾ
1: ਸੱਚ ਤਾਂ ਪਰ ਜਾਣੀ ਜਰੀ ਦਾ ਸੱਚਾ ਹੋਏ ਕੂੜ ਕੀ ਮਲ ਉਤਰੇ ਤਨ ਕਰੇ ਹੱਛਾ ਧੋਏ ਸੱਚ ਤਾਂ ਪਰ ਜਾਣੀ ਹੈ ਜਾਂ ਸੱਚ ਧਰੇ ਪਿਆਰ ਨਾ ਉਹ ਸੁਣਨ ਰਹੀ ਤਾਂ ਪਾਏ ਮੁਕਤ ਵਾਰ ਸੱਚ ਤਾਂ ਪਰ ਜਾਣੀ ਹੈ ਜਾਂ ਜੁਗਤ ਜਾਣੇ ਜੀਉ ਧਰਤ ਕਾਇਆ ਸਾਧ ਕੈ ਵਿੱਚ ਦੇਹ ਕਰਤਾ ਬੀਓ ਸੱਚ ਤਾਂ ਪਰ ਜਾਣੀ ਹੈ ਜਾਂ ਸਖ ਸੱਚੀ ਲੈ ਦਇਆ ਜਾਣੇ ਜੀ ਕੀ ਕਿਸ ਪੁੰਨ ਦਾਨ ਕਰੇ ਸੱਚ ਤਾਂ ਪਰ ਜਾਣੀ ਹੈ ਜਾਂ ਆਤਮ ਤੀਰਥ ਕਰੇ ਨਿਵਾਸ ਸਤਿਗੁਰੂ ਨੂੰ ਪੁੱਛ ਕੇ ਬਹਿ ਰਹਿ ਕਰੇ ਨਿਵਾਸ ਸੱਚ ਸਭ ਨਾ ਹੋਏ ਦਾਰੂ ਪਾਪ ਕੱਢੇ ਧੋਏ ਨਾਨਕ ਵਖਾਣੇ ਬੇਨਤੀ ਜਿਨ ਸੱਚ ਪੱਲੇ ਹੋਏ ਪੌੜੀ ਦਾਲ ਮਹਿੰਡਾ।

0: ਪੌੜੀ ਦਨ ਮਹਿੰਡਾ ਤਲੀ ਖਾਕ ਜੇ ਮਿਲੇ ਤਾਂ ਮੁਕਤ ਕਲਾਈ ਹੈ। ਕੂੜਾ ਲਾਲਚ ਛੱਡੀਏ ਹੋਏ ਮਨ ਅਲਖ ਤੇ ਆਈ ਹੈ। ਫਲ ਤੇ ਵੇਹੋ ਪਾਈਏ ਜੇ ਵੇਹੀ ਕਰ ਕਮਾਈ ਹੈ। ਜੇ ਹੋਵੇ ਪੁਰਬ ਲਿਖਿਆ ਤਾਂ ਧੂੜ ਤਿਨਾਂ ਦੀ ਪਾਈ ਹੈ। ਮਤ ਥੋੜੀ ਸੇਵ ਗਵਾਈ ਹੈ, ਮਤ ਥੋੜੀ ਸੇਵ ਗਵਾਈ ਹੈ।
1: ਹਮ ਕਿਆ ਗੁਣ ਤੇਰੇ ਬਿਠਰੇ ਸਵਾਮੀ ਤੂੰ

ਜਿਨ੍ਹਾਂ ਕੋ ਤੁਧ ਪਾਇਆ ਤਾਂ ਤਿਨੀ ਖਸਮ ਧਿਆਇਆ। ਇਨਾ ਅਜਨ ਤਾਂ ਕੇ ਬਸ ਕਿਛ ਨਾਹੀਂ ਤੁਧ ਵੇ ਕੀ ਜਗਤ ਉਪਾਇਆ। ਇੱਕ ਨਾਨੋ ਤੂੰ ਮੇਲੇ ਇੱਕ ਆਪੋ ਤੁਧ ਖੁਆਇਆ। ਗੁਰ ਕਿਰਪਾ ਤੇ ਜਾਣਿਆ ਜਿੱਥੇ ਤੁਧ ਆਪ ਬੁਝਾਇਆ। ਸਹਿਜੇ ਹੀ ਸੱਚ ਸਮਾਇਆ, ਸਹਿਜੇ ਹੀ ਸੱਚ ਸਮਾਇਆ।

ਗੁਰ ਅਮਰਦਾਸ ਪਰਸੀਏ ਪਹੁੰ ਪਾਤਕ ਬਿਨਾਸੇ, ਗੁਰ ਅਮਰਦਾਸ ਪਰਸੀਏ ਸਿੱਧ ਸਾਧਕ ਅਸਾਸੇ, ਗੁਰ ਅਮਰਦਾਸ ਪਰਸੀਏ ਧਿਆਨ ਲਈਏ ਪੋ ਮੁਕੇ, ਗੁਰ ਅਮਰਦਾਸ ਪਰਸੀਏ ਅਪੋ ਲੱਭੇ ਗੋ ਚੁਕੇ, ਇੱਕ ਬਿਨ ਦੁਗਣ ਜੋ ਤੋ ਰਹੇ, ਜਾਸ ਮੰਤਰ ਮਾਨ ਵੇਲੇ ਜਾਲ ਪਾ ਪਦਾਰਥ ਇਤਰੇ, ਗੁਰ ਅਮਰਦਾਸ ਡਿੱਠੇ ਮਿਲੇ ਸੱਚ ਨਾਮ ਕਰਤਾਰ, ਸੋ ਦ੍ਰਿੜ ਨਾਨਕ ਸੰਗ ਰਿਓ, ਤਾਂ ਤੇ ਅੰਗਦ ਲੈਣਾ ਪ੍ਰਗਟ, ਤਾਸ ਚਰਨੇ ਲਿਬਰਿਓ ਤਿਤ ਕੁਲ ਗੁਰ ਅਮਰਦਾਸ ਆਸਾ ਨਿਵਾਸ, ਤਾਸ ਗੁਣ ਕਵਨ ਵਖਾਨੋ, ਜੋ ਗੁਣ ਲਖ ਅਗਮ ਤਿਨੇ ਗੁਣ ਅੰਤ ਨਾ ਜਾਨੋ, ਬੋਇਥੋ ਵਧਾਤੇ ਨਿਰਮਿਓ ਸਭ ਸੰਗਤ ਕੁਲ ਉਦਰ।

0: ਆਪ ਨਰਾਇਣ ਕਲਾਤਾਰ ਜਗ ਮਹਿ ਪਰਵਰਿਓ ਨਿਰੰਕਾਰ ਇਕਾਰ ਜੋਤ ਜਗ ਮੰਡਲ ਕਰਿਓ ਜਹ ਕਹਿ ਤੈ ਭਰਪੂਰ ਸ਼ਬਦ ਦੀਪਕ ਦੀਪਾਇਓ ਜੇ ਸਿੱਖੈ ਸੰਗ ਰਹਿਓ ਤਤ ਹਰ ਚਰਨ ਮਿਲਾਇਓ ਨਾਨਕ ਕੁਲ ਨਿਮਲ ਅਵਤਰਿਓ ਅੰਗਦ ਲਹਿਣੇ ਸੰਗ ਹੋ ਗੁਰ ਅਮਰਦਾਸ ਤਾਰਨ ਤਰਨ ਜਨਮ ਜਨਮ ਪਾਸਰਣ ਤੋ
1: ਜਪ ਤਪ ਸਤ ਸੰਤੋਖ ਭਿਖ ਦਰਸ਼ਨ।

0: ਜਿਵੇਂ ਤੂੰ ਰੱਖੈ ਤਿਵ ਰਹੂੰ ਕੇ ਗੁਰ ਗਿਆਨ ਅਰ ਧਿਆਨ ਤਤ ਸਿਉ ਤਤ ਮਿਲਾਵੈ ਸੱਚ ਸੱਚ ਜਾਣੀਐ ਇੱਕ ਚਿੱਤ ਲਿਵਲਾਵੈ ਕਾਮ ਕ੍ਰੋਧ ਵਸ ਕਰੈ ਪਵਨ ਉਡੰਤ ਨਾ ਧਾਵੈ ਨਿਰੰਕਾਰ ਕਹਿ ਵਸੈ ਦੇਸ ਹੁਕਮ ਬੁੱਝ ਵਿਚਾਰ ਪਾਵੈ ਕਲ ਮੈਂ ਰੂਪ ਕਰਤਾ ਪੁਰਖ ਸੋ ਜਾਣੈ ਜਿਨ ਕਿਛ ਕੀਓ ਗੁਰ ਮਿਲਿਓ ਸੋਏ ਭਿਖਾ ਕਹਿ ਸਹਿਜ ਰੰਗ ਦਰਸ਼ਨ ਦਿਓ ਰਹਿਓ ਸੰਤ ਹੋ ਟੋਲ ਸਾਧ ਬੋ ਤੇਰੇ ਡਿੱਠੇ ਸੰਨਿਆਸੀ ਤਪਸੀਏ ਮੁੱਕੋ ਪੰਡਿਤ ਮਿੱਠੇ ਬਰਸੇ ਕੋ ਫਿਰਿਓ ਕਿਹੜੇ ਨੂੰ ਪਰਚੋ ਲਾਇਓ ਕਹਿਤਿਆਂ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ ਹਰ ਨਾਮ ਛੋੜ ਦੂਜਾ ਲੱਗੇ ਤਿਨਕੇ ਗੁਨੋਂ ਕਿਆ ਕਹੋ ਗੁਰੂ ਦੇ ਮਿਲਾਇਓ ਭਿਖਿਆ ਜਿਵ ਤੂੰ ਰੱਖੈ ਤਿਵ ਰਹੋ ਜਿਵ ਤੂੰ ਰੱਖੈ ਤਿਵ ਰਹੋ
1: ਪਹਿਰ ਸਮਾਧ ਸੁਨਾਹੋ ਗਿਆਨ ਹੈ ਆਸਨ ਚੜਿਓ ਤਰਾਮਤ ਨਖ ਕਰ ਗਇਓ ਭਗਤ ਸੀਲੇ ਸਰ ਲੜਿਓ ਪੈ ਨਿਰਪੋ ਹਰ ਅਟਲ ਮਨ ਸ਼ਬਦ ਗੁਰ ਨੇ ਜਾਗੜਿਓ ਕਾਮ ਕ੍ਰੋਧ ਲੋਭ ਮੋਹ ਅਪਤ

0: ਗੋਰੇ ਅਮਰਦਾਸ ਸੱਚ ਸਲ ਪਣ ਤੈਂ ਦਲ ਜਿੱਤੋ ਯੁੱਧ ਕਰ।
1: ਕੰਨ ਹਰ ਬੂੰਦ ਬਸੋ ਰੋਮਾਵਲ, ਕੁਸਮ ਬਸੰਤ ਗਣੰਤ ਨ ਆਵੈ। ਰਵ ਸਸ ਕਿਰਨ ਉਦਰ ਸਾਗਰ ਕੋ, ਗੰਗ ਤਰੰਗ ਅੰਤ ਕੋ ਪਾਵੈ। ਰੁਦਰ ਧਿਆਨ ਗਿਆਨ ਸਤਿਗੁਰ ਕੇ, ਖਬਜਨ ਫਲ

0: ਤੂੰ ਸਤਿਗੁਰ ਚੋਂ ਜੁਗੀ ਆਪ ਆਪੇ ਪਰਮੇਸ਼ਰ ਸੁਰ ਨਰ ਸਾਧਿਕ ਸਿੱਧ ਸਿੱਖ ਸੇਵੰਤ ਤੁਰੇ ਤੁਰ ਆਦਿ ਜੁਗਾ ਦੇ ਅਨਾਦ ਕਲਾ ਤਾਰੀ ਤ੍ਰੈ ਰੋਏ ਅਗਮ ਨਿਗਮ ਉਦਰਨ ਜਰਾ ਜੰਮਿਆ ਰੋਏ ਗੁਰ ਅਮਰਦਾਸ ਸਿਰ ਥੱਪਿਓ ਪਰਗਾਮੀ ਤਾਰਨ ਤਰਨ ਅਗਿਅੰਤਕ ਬਦੇ ਨਾ ਸਦ ਕਵ ਗੁਰੂ ਰਾਮਦਾਸ ਤੇਰੀ ਸਰਨ।
1: ਸਤ ਸੂਰੋ ਸੀਲ ਬਲਵੰਤ ਸਤ ਭਾਏ ਸੰਗਤ ਸਗਨ ਗਰੂ ਮਤ ਨਿਰਵੈਰ ਲੀਣਾ ਜਿਸ ਤੀਰਜ ਤੁਰ ਤਵਲ ਤੁਜਾ ਸੇਤ ਬੈਕੁੰਠ ਬੀਣਾ ਪਰਸੇ ਸੰਤ ਪਿਆਰ ਜਿਹ ਕਰ ਤਾਰੇ ਸੰਜੋਗ ਸਤਿਗੁਰੂ।

ਗੁਰ ਸੇਵੀਆ ਅਹਨਿਸ ਸਹਿਜ ਸੁਭਾਇ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਾਮੰਦੀ ਨੂਰ ਅਰਸੋਂ ਕੁਰਸੋਂ ਚੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰਸ਼ਾਂਦ ਸ਼ਾਹ ਜਿਸ ਪਾਸ ਬੈਠਿਆ ਸੋਹੀਐ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੈਤ ਸਰੀ ਮਹੱਲਾ ਨਾਵਾਂ। ਹਰ ਜੋ ਰਾਖ ਲਿਹੋ ਪਤ ਮੇਰੀ, ਜਮ ਕੋ ਤ੍ਰਾਸ ਭਉ ਉਰ ਅੰਤਰ।

ਆਮ ਕਹੇ ਸਤੰਬਰ ਸਵਾਮੀ, ਸੱਚ ਮੈਂ ਅੱਛੇ ਸਾਚ ਰਹੇ, ਸਭ ਕੋ ਸੱਚ ਸਮਾਵੇ, ਰਿਗ ਕਹਿ ਰਹਿਆ ਭਰਪੂਰ, ਰਾਮ ਨਾਮ ਦੇ ਵਾਮ ਹੈ ਸੋ, ਨਾਇ ਲੈ ਪ੍ਰਾਇਤ ਜਾਹੇ, ਨਾਨਕ ਤੋ ਮੁਖ ਅੰਤਰ ਪਾਹੇ, ਜੁਜ ਮੈਂ ਜੋਰ ਛਲੀ ਚੰਦਰਾਵਲ, ਕਾਨ ਕ੍ਰਿਸ਼ਨ ਜਾਦ ਭਇਆ, ਪਾਰ ਜਾਤ ਗੋਪੀ ਲਾਇਆ, ਵਿੰਦਰਾਵਨ ਮੈਂ ਰੰਗ ਕੀਆ, ਕਲ ਮੈਂ ਬੇਦ ਅਥਰਵਣ ਹੋਆ, ਨਾ ਖੁਦਾਈ ਅਲਹ ਪਾਇਆ, ਨੀਲ ਬਸਤਰ ਲੈ ਕੱਪੜੇ ਪਹਿਰੇ, ਤੁਰਕ ਪਠਾਣੀ ਅਮਲ ਕੀਆ, ਚਾਰੇ ਵੇਦ ਹੋਏ ਸਚਿਆਰ, ਪੜ੍ਹੇ ਗੁਣੇ ਤਿੰਨ ਚਾਰ ਵਿਚਾਰ, ਭਾਉ ਭਗਤ ਕਰਨੀ ਚ ਸਦਾਏ, ਤੋ ਨਾਨਕ ਮੁਖ ਅੰਤਰ ਪਾਹੇ, ਪੌੜੀ ਸਤਿਗੁਰ ਵਿੱਟੋ ਮਾਰਿਆ, ਜਿੱਤ ਮਿਲਿਆ ਕਸਮ ਸੰਭਾਲਿਆ, ਜਿਨਕਾਰ ਉਪਦੇਸ਼ ਗਿਆਨ ਇਨੀ ਨੇਤਰੀ, ਜਗਤ ਨਿਹਾਲਿਆ, ਕਸਮ ਛੋੜ ਦੂਜੇ ਲੱਗੇ ਡੁੱਬੇ, ਸੇਵਣ ਜਾ ਰਿਹਾ।

0: ਦਾ ਪਾਰ ਉਤਾਰਿਆ, ਪਾਰ ਉਤਾਰਿਆ।
1: ਥੋੜੀ ਸਤਿਗੁਰ ਬਿਟਹਵਾਰਿਆ, ਜਿਸ ਮਿਲੇ ਖਸਮ ਸੰਭਾਲਿਆ, ਜਿਨਕਰ ਉਪਦੇਸ਼ ਗਿਆਨ ਅੰਜਨ ਦੀਆ, ਇਨੀ ਨੇਤਰੀ ਜਗਤ ਨਿਹਾਲਿਆ, ਖਸਮ ਛੋੜ ਦੂਜੇ ਲੱਗੇ ਡੁਬੇ ਸੇਵਣ ਜਾ ਰਿਹਾ, ਸਤਿਗੁਰੂ ਹੈ ਬੋਹੇ ਥਾ ਵਿਰਲੇ ਕਿਨੈ ਵਿਚਾਰਿਆ, ਕਰ ਕਿਰਪਾ ਪਾਰ ਉਤਾਰਿਆ, ਕਰ ਕਿਰਪਾ ਪਾਰ ਉਤਾਰਿਆ।
0: ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਭਇਆ।

ਘਰ ਤਾਂ ਤੇਰੇ ਸਭ ਕੁਛ ਹੈ ਜਿਸਨੇ ਸੁਪਾ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਰ ਨਾਮ ਜਿਨਕੇ ਮਨ ਵਸਿਆ ਵਾਜੇ ਸ਼ਬਦ ਕਨਹੀਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ ਸੱਚਾ ਨਾਮ ਮੇਰਾ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਕਰ ਸਾਤ ਸੁਖ ਮਨ ਹੈ ਵਸਿਆ ਜਿਨ ਪਿੱਛਾ ਸਭ ਜਾਏ ਸਦਾ ਕੁਰਬਾਨ ਕੀਤਾ ਗੁਰੂ ਵਿੱਚੋਂ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸਭ ਕਰੋ ਪਿਆਰੋ ਸਾਡਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਕਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਠ ਕੁਮਾਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਤੈਸ ਕਹੋ ਤੁਤ ਕਰ ਅਨਹਦ ਬਾਜੇ ਅਨੰਦ ਸੁਣੋ ਵਿਡ ਭਾਗੀ ਉਹ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਤੇਰੇ ਸਗਲ ਵਿਸੂਰੇ ਭੂਖ ਰੋਗ ਸੰਤਾਪ ਤੇ ਸੁਣੀ ਸੱਚੀ ਬਾਣੀ ਸੰਤ ਸਾਜਨ ਕਹੇ ਸਰਸੇ ਪੂਰੇ ਮੁਰਦੇ ਸੁਣ ਕੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਬੇਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਸੁਣ ਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ।

ਵਾਹਿਗੁਰੂ ਦੀ ਕੀ ਫਤਿਹ। ਸ੍ਰੀ ਭਗਵਤੀ ਦੀ ਸਹਾਇ ਵਾਰ, ਸ੍ਰੀ ਭਗਵਤੀ ਦੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਇ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮ ਦਾਸ ਹੋਈ ਸਹਾਇ। ਅਰਜਨ ਹਰ ਗੋਬਿੰਦ ਨਾਮ ਸਿਮਰਉ ਸ੍ਰੀ ਹਰ ਰਾਇ। ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁਖ ਜਾਇ। ਤੇਗ ਬਹਾਦਰ ਸਿਮਰੈ ਘਰ ਨਉ ਨਿਧ ਆਵੈ ਤਾਇ। ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ। ਦੀਦਾਰ ਦਾ ਧਿਆਨ ਧਾਰ ਕੇ ਬੋਲੇ ਰੇ ਵਾਹੇ ਗੁਰੂ ਬੋਲੋ ਜੇ। ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ ਚਾਲੀਆਂ ਮੁਕਤਿਆਂ ਹਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ। ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣ ਡਿੱਠ ਕੀਤਾ। ਤਿੰਨਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੇ ਜੇ ਵਾਹੇ ਗੁਰੂ ਬੋਲੋ ਜੇ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ। ਖੋਪਰੀਆਂ ਲਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚੁਰਾਏ ਗਏ। ਗੁਰਦੁਆਰਿਆਂ ਦੇ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ। ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੇ ਵਾਹਿਗੁਰੂ, ਬੋਲੋ ਜੇ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿੱਤ ਆਵੇ ਚਿੱਤ ਆਵਣ ਕਾ ਸਦਕਾ, ਸਰਬ ਸੁਖ ਹੋਵੇ ਜਹਾਂ ਜਹਾਂ। ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ ਬਿਰਦ ਕੀ ਪੈਜ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ। ਖਾਲਸ ਜੀ ਕੇ ਬੋਲ ਬਲ, ਬੋਲੋ ਜੀ ਵਾਹਿਗੁਰੂ, ਬੋਲੋ ਜੇ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਬਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸਿਰ ਅੰਮ੍ਰਿਤ ਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗਾਂ ਜੁਗ ਅਟਲ, ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ, ਬੋਲੋ ਜੇ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦਾ ਰੱਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਆ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵੀ ਛੋੜਿਆ ਗਿਆ ਹੈ,

0: ਪਾਣ ਨੇ ਪਾਣਿਆਂ ਦੇ ਪਾਣ ਨੇ ਓਟਿਆਂ ਦੀ ਓਟ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਆਪ ਜੀ ਦੇ ਪਾਵਨ ਪਵਿੱਤਰ ਸਥਾਨ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀ ਆ ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹਾ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ ਤਿੰਨਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ ਸਤਿਗੁਰੂ ਜੀ ਆ ਸਰਬੱਤ ਸਾਧ ਸੰਗਤ ਨੂੰ ਆਪਣੇ ਦਰਾਂ ਘਰਾਂ ਸਿੱਖੀ ਸਿੱਧਕ ਭਰੋਸਾ ਨਾਮ ਦਾਨ ਬਖਸ਼ ਨਾਮ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਹਜ਼ੂਰ ਕੜਾਹਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਸੁਖ ਹੋਵੇ ਨਾਮ ਚਿੱਤ ਆਵੇ ਸਿੱਖਾਂ ਪੜਦੇ ਸੁਣਦੇ ਸਰਬੱਤ ਲਾਹੇਵੰਦ ਹੋਵਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਸਹਿਜ ਸਹਿਜ ਜਸ ਬੋਲੇ ਦੇ।

0: ਲੋਕ ਮਹੱਲਾ ਪਹਿਲਾ ਸਿਮਰ ਰੁਖ ਸਰਾਏ ਰਾ ਅਤ ਦੀਰਘ ਅਤ ਮੁੱਚ ਜੇ ਅਵਿਆਸ ਕਰ ਜਾਹੇ ਨਿਰਥ ਕਿਤ ਹਰ ਫਿੱਕੇ ਫੁੱਲ ਪਤ ਪਕੇ ਕਮ ਨ ਆਵੇ ਪਤ ਮਿਟਤ ਨੀ ਵੀ ਨਾਨਕਾ ਗੁਣ ਚੰਗਿਆਈਆ ਤਤ ਸਭ ਕੋ ਨਿਵੇਂ ਆਪ ਕੋ ਪਰ ਕੋ ਨਿਵੇਂ ਨ ਕੋਈ ਤਰਤਰਲ ਤਰਤਰ ਜੀ ਤੋਲੀਏ ਨਿਵੇਂ ਸਗੋ ਰਹੋਏ ਪਰਾਧੀ ਦੂਣਾ ਨਿਵੇ ਜੋ ਹੰਤਾ ਮਰਗਾਹੇ ਸ਼ੀਸ਼ ਨਵਾਈਆ ਕਹਿਤੀ ਹੈ ਜਰਦੈ ਸੁਦੇ ਜਾਏ ਮਹਲਾ ਪਹਿਲਾ
1: ਅੜ ਪੁਸਤਕ ਸੰਧਿਆ ਵਾਦੰ ਸਿਲ ਪੂਜ ਸਵਗਲ ਸਮਾਦੰ ਮੁਖ ਝੂਠ ਵਿਭੂਖਣ ਸਾਰੰ ਤ੍ਰੈਪਾਲ ਤੇ ਹਾਲ ਵਿਚਾਰੰ ਗਲ ਮਾਲਾ ਤਿਲਕ ਲਲਾਟੰ ਦੋ ਤੁਕੀ ਬਸ ਕਪਾਟੰ ਜੇ ਜਾਣਸ ਬ੍ਰਹਮੰ ਕਰਮੰ ਸਾ ਫੁਕਟ ਨੇ ਚੋ ਕਰਮੰ ਕਹੋ ਨਾਨਕ ਨੇ ਚੋ ਧਿਆਵੇ ਵਿਣ ਸਤਿਗੁਰ ਬਾਟ ਨਾ ਪਾਵੇ ਪੌੜੀ ਕੱਪੜ ਰੂਪ ਸੁਹਾ।

ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਹੁਕਮ ਕੀ ਏ ਮਨ ਭਾਵ ਦੇ ਰਾਹੀਂ ਭੀੜੇ ਅੱਗੇ ਜਾਵਣਾ ਨੰਗਾ ਦੋਜਕ ਚਾਲਿਆ ਤਾਂ ਦਿਸੈ ਖਰਾ ਡਰਾਵਣਾ ਕਰੋ ਗਣ ਪਛੋਤਾਵਣਾ ਕਰੋ ਗਣ ਪਛੋਤਾਵਣਾ।

ਦਇਆ ਕਪਾਹ ਸੰਤੋਖ ਸੂਜਤ ਗੰਢੀ ਸਤ ਵੱਟ ਏ ਜਨੇਊ ਜੀ ਕਾ ਹੈ ਤਾਂ ਪਾਂਡੇ ਕਤ ਨਾ ਨਾਮ ਲਗਨ ਜਲਣਾ ਜਾਏ ਧਰ ਸੁਵਣ ਸਨਾਨ ਕਾ ਜੋਗਲ ਚੱਲੇ ਪਾਏ ਚੌਕਣ ਵਾਲਣ ਆਇਆ ਬੇ ਚੌਕੇ ਪਾਇਆ।

0: ਲੱਖ ਚੋਰੀਆਂ, ਲੱਖ ਜਾਰੀਆਂ, ਲੱਖ ਕੂੜੀਆਂ, ਲੱਖ ਗਾਲ, ਲੱਖ ਠੱਕੀਆਂ ਪਹਿਨਾਮੀਆਂ ਰਾਤ ਦਿਨ ਸਜੀ ਨਾਲ ਤਗ ਕਪਾਹ ਕਤੀਏ ਬਾਹਮਣ ਵੱਟੇ ਆਏ, ਕੋਹ ਬੱਕਰਾ ਰਿਨ ਖਾਇਆ ਸਭ ਕੋ ਆਖੇ ਪਾਏ। ਹੋਏ ਪ੍ਰਾਣਾ ਸੁੱਟੀਏ ਭੀ ਫਿਰ ਪਾਈਏ ਹੋਰ, ਨਾਨਕ ਤਗ ਨਾ ਟੁੱਟੇ ਜੇ ਤਗ ਹੋਵੇ ਜੋਰ। ਮਹੱਲਾ ਪਹਿਲਾ।
1: ਨਾ ਮੰਨੇ ਭਗਤ ਜੈਸਾ ਲਾਹੀ ਸੱਚ ਸੂਤ, ਦਰਗਹਿ ਅੰਦਰ ਪਾਈਐ ਤਗ ਨਾ ਟੁੱਟ ਸਕੂਤ। ਮਹੱਲਾ ਪਹਿਲਾ।
0: ਤਗ ਨਾ ਇੰਦਰੀ, ਤਗ ਨਾ ਨਾਰੀ, ਭਲਕੇ ਥੁਕਵੈ ਨਿਤ ਦਾੜੀ, ਤਗ ਨਾ ਤਗ ਨਾ ਹਾਥੀ, ਤਗ ਨਾ ਜਿਹਵਾ, ਤਗ ਨਾ ਅੱਖੀ, ਵੇ ਤਗਾ ਪੇਵਤੈ ਵਟ ਧਾਗੇ ਅਵਰਾ ਕਤੈ, ਲੈ ਪਾੜ ਕਰੇ ਵੀ ਆਹੋ ਕਡ ਕਾਗਲ ਦੱਸੇ ਰਾਹੋ। ਸੁਣ ਵੇਖੋ ਲੋਕਾਂ ਵਿਡਾਨ, ਮਨ ਅੰਦਾ ਨਾ ਸੁਜਾਨ, ਪੌੜੀ ਸਾਹਿਬ ਹੋ ਜਾ।

0: ਹੋਏ ਦਇਆਲ ਕਿਰਪਾ ਕਰੇ ਤਾਂ ਸਾਈ ਕਰ ਕਰਾਏ ਸੀ। ਸੋ ਸੇਵਕ ਸੇਵਾ ਕਰੇ ਜਿਸਨੂੰ ਹੁਕਮ ਮਨਾਏ ਸੀ, ਹੁਕਮ ਮੰਨਿਆ ਹੋਵੇ ਪ੍ਰਮਾਣ ਤਾਂ ਖਸਮੇ ਕਾ ਮਹਿਲ ਪਾਏ ਸੀ। ਖਸਮੇ ਭਾਵੇ ਸੋ ਕਰੇ ਮਨੋ ਚਿੰਦਿਆ ਸੋ ਫਲ ਪਾਏ ਸੀ। ਤਾਂਦਰ ਕਹਿ ਪੈਂਦਾ ਜਾਏ ਸੀ, ਤਾਂਦਰ ਕਹਿ ਪੈਂਦਾ ਜਾਏ ਸੀ।
1: ਕੋਈ ਗਾਵੇ ਰਾਗੀ ਨਾਦੀ ਬੇਦੀ।

0: ਮਾਨਸ ਖਾਣੇ ਕਰਹਿਨਵਾਜ ਸ਼੍ਰੀ ਵਗਾਇਨ ਤਿੰਨ ਗਲ ਤਾਗ ਤਿੰਨ ਘਰ ਬ੍ਰਾਹਮਣ ਪੂਰੇ ਨਾਦ ਉਹਨਾਂ ਭੇ ਆਵੇ ਓਏ ਸਾਧ ਕੂੜੀ ਰਾਸ ਕੂੜਾ ਵਾਪਾਰ ਕੂੜ ਬੋਲ ਕਰੇ ਆਹਾਰ ਸਰਮ ਧਰਮ ਕਾ ਡੇਰਾ ਦੂਰ ਨਾਨਕ ਕੂੜ ਰਹਿਆ ਭਰਪੂਰ ਮੱਥਾ ਟਿੱਕਾ ਤੇੜ ਧੋਤੀ ਕਾ ਖਾਈ ਹੱਥ ਸ਼੍ਰੀ ਜਗਤ ਕਾ ਸਾਈ ਨੀਲ ਵਸਤ੍ਰ ਪੈਰ ਹੋਵੇ ਪ੍ਰਵਾਨ ਮਲੇਸ਼ ਤਾਨ ਲੈ ਪੂਜੈ ਪ੍ਰਾਣ ਅਭਾਖਿਆ ਕਾ ਕੁੱਠਾ ਬੱਕਰਾ ਖਾਣਾ ਚੌਕੇ ਉੱਪਰ ਕਿਸੇ ਨਾ ਜਾਣਾ ਦੇ ਕੇ ਚੌਕਾ ਕੱਢੀ ਕਾਰ ਉੱਪਰ ਆਏ ਬੈਠੇ ਕੂੜਿਆਰ ਮਤ ਪਿੱਟੈ ਵੇ ਮਤ ਪਿੱਟੈ ਇਹੋ ਅੰਨ ਸਾਡਾ ਪਿੱਟੈ ਤਨ ਪਿੱਟੈ ਫੇਟ ਕਰੇ ਮਨ ਜੂਠੈ ਚੁਲੀ ਪਰਹੀਨ ਕਹੋ ਨਾਨਕ ਸੱਚ ਤੇ ਆਈਐ ਸੁੱਚ ਹੋਵੇ ਤਾਂ ਸੱਚ ਪਾਈਏ ਪੌੜੀ ਸਿੱਟੈ ਅੰਦਰ ਸਭ ਕੋ ਵੇਖ ਨਦਰੀ ਪੇਟ ਚਲਾਇਂਦਾ ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਇਂਦਾ ਵੱਡੂ ਵੱਡਾ ਵਣ ਮੇਦਨੀ ਸਿਰੈ ਸਿਰ ਤੰਦੇ ਲਾਇਂਦਾ ਸੁਲਤਾਨਾ ਕਾਉ ਕਰਾਇਂਦਾ ਡਰ ਮੰਦਰ ਪਿੱਖ ਨਾ ਪਾਇਂਦਾ ਪਿੱਖ ਨਾ ਪਾਇਂਦਾ ਪਿੱਖ ਨਾ ਪਾਇਂਦਾ
1: ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਇਂਦਾ ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਇਂਦਾ ਵੱਡੋ ਵੱਡਾ ਵਡਮੇਦਨੀ ਸਿਰੇ ਸਿਰ ਧੰਦੇ ਲਾਇਂਦਾ ਨਦਰ ਉਪੱਠੀ ਜੇ ਕਰੇ ਸੁਲਤਾਨਾ ਕਾਹ ਕਰਾਇਂਦਾ ਦਰਮੰਗਨ ਭਿੱਖ ਨਾ ਪਾਇਂਦਾ ਦਰਮੰਗਨ ਭਿੱਖ ਨਾ ਪਾਇਂਦਾ
0: ਗੁਰ ਮਿਲ ਪਰਮ ਗਵਾਇਆ ਹੈ ਗੁਰ ਮਿਲ

ਜੇ ਮਹਾਕਾ ਕਰਮ ਹੈ ਕਰਮ ਪਿਤਰੀ ਦੇ ਅਗਵਥਿਆਂ ਨੀ ਹੈ ਪਿਤਰੀ ਚੋਰ ਕਰੇ ਵੱਡੇ ਹੱਥ।

ਜਿਉਂ ਜੋਰੂ ਸਿਰ ਨਹਾਵਣੀ ਆਵੇ ਵਾਰੋ ਵਾਰ, ਜੂਠੇ ਜੂਠਾ ਮੁੱਖ ਵਸੈ ਨਿਤ ਨਿਤ ਹੋਵੇ ਖੁਆਰ। ਸੂਚੇ ਇਹ ਨਾ ਆਖੀਐ ਬਹਿਨ ਜੇ ਪਿੰਡਾ ਧੋਏ, ਸੂਚੇ ਸੇ ਨਾਨਕਾ ਜਿਨ ਮਨ ਵਸਿਆ ਸੋਏ ਪੌੜੇ ਤੇਰੇ ਪਲਾਣੇ ਪਾਉਣ ਵੇ। ਹਰ ਰੰਗੀ ਹਰਮ ਸਵਾਰਿਆ ਕੋਠੇ ਮੰਡਪ ਮਾੜੀਆਂ, ਲਾਏ ਬੈਠੇ ਕਰ ਪਸਾਰਿਆ ਚੀਜ਼।

0: ਅੱਜ ਸਾਰਿਆ ਚਾਰਿਆ ਜੋਬਨ ਹਾਰਿਆ ਜੋਬਨ ਹਾਰਿਆ ਜੋਬਨ ਹਾਰਿਆ
1: ਪੌੜੀ ਤੁਰੇ ਪਲਾਣੇ ਪੌਣ ਵੇਖ ਹਰ ਰੰਗੀ ਹਰਮ ਸਵਾਰਿਆ ਕੋਠੇ ਮੰਡਪ ਮਾੜੀਆਂ ਲਾਏ ਬੈਠੇ ਘਰ ਪਾਸਾ ਰਿਹਾ ਚੀਜ ਕਰਨ ਮਨ ਭਾਉਂਦੇ ਹਰ ਬੁੱਝ ਨਾਹੀ ਹਾਰਿਆ ਕਰ ਫੁਰਮਾਇਸ ਖਾਇਆ ਵੇਖ ਮਹਿਲਤ ਮਰਨ ਵਿਸਾਰਿਆ ਜਰ ਆਈ ਜੋ ਬਨਹਾਰਿਆ ਜਰ ਆਈ ਜੋ ਬਨਹਾਰਿਆ।

ਕੰਨੀ ਸੂਤਕ ਵੇਖਣਾ ਪਰਤ੍ਰਿਆ ਪਰਧਨ ਰੂਪ, ਕੰਨੀ ਸੂਤ ਕੰਨ ਪਹਿਲਾ ਤਵਾਰੀ ਖਾਹੇ, ਨਾਨਕ ਹੰਸਾ ਆਦਮੀ ਬੱਧੇ ਜਮ ਪੁਰਜਾਹੇ। ਸਭੋ ਸੂਤ ਭਰਮੈ ਦੂਜੇ ਲੱਗੇ ਜਾਏ, ਜੰਮਣ ਮਰਨਾ ਹੁਕਮ ਹੈ।

ਭੰਡ ਜੰਮੀਐ ਭੰਡ ਨਿਮੀਐ ਭੰਡ ਮੰਗਣ ਵੀ ਆਹੋ ਭੰਡੋ ਹੋਵੇ ਦੋਸਤੀ ਭੰਡੋ ਚੱਲੈ ਰਾਹੋ ਭੰਡ ਮੂਆ ਭੰਡ ਭਾਲੀਐ ਭੰਡ ਹੋਵੇ ਬੰਧਾਨ ਸੋ ਕਿਉਂ ਮੰਦਾ ਆਖੀਐ ਜਿਤ ਜੰਮੈ ਰਾਜਾਨ ਭੰਡੋ ਹੀ ਭੰਡ ਉਪਜੈ ਭੰਡੈ ਬਾਜ ਨਾ ਕੋਏ ਨਾਨਕ ਭੰਡੈ ਬਾਹਰ ਇੱਕੋ ਸੱਚਾ ਸੋਏ ਜਿਤ ਮੁਕਸਦਾ ਸਲਾਹੀਐ ਭਾਗਾ ਰਤੀ ਚਾਰ ਨਾਨਕ ਤੇ ਮੁਖ ਉਜਲੇ ਤਿਤ ਸੱਚੈ ਦਰਬਾਰ ਪੌੜੀ ਸਾਖੋ ਅੱਖ ਆਪਣਾ।

0: ਬੌੜੀ ਸਭ ਕੋ ਆਖੇ ਆਪਣਾ ਜਿਸ ਨਾ ਹੀ ਸੋਚਣ ਕੱਢੀਐ ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਡੀਐ ਜਾ ਰਹਿਣਾ ਨਹੀਂ ਹੈ ਤਾਂ ਜਗਤਾਂ ਕਾਇਤ ਗਾਰ ਬਹੰਡੀ ਹੈ ਮੰਦਾ ਕਿਸੇ ਨਾ ਆਖੀਏ ਪਰ ਅਖਰੇ ਹੋ ਬੁਝੀਐ ਮੂਰਖ ਹੈ ਨਾ ਨਾ ਲੁਝੀਐ ਮੂਰਖ ਹੈ ਨਾ ਨਾ ਲੁਝੀਐ
1: ਗੁਰਸਿੱਖਾਂ ਮਨ ਵਧਾਈਆਂ ਜਿਨ ਮੇਰਾ ਸਤ

0: ਅੰਦਰੋਂ ਝੂਠੇ ਪੈਜ ਬਾਹਰ ਦਰਗ
1: ਅੰਦਰੋਂ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਫੈਲ
0: ਅੱਠ ਸੱਠ ਤੀਰਥ ਜੇ ਨਾਵੈ ਉਤਰੈ ਨਾ ਹੀ ਮੈਲ ਜਿਨ ਪਟ ਅੰਦਰ ਬਾਹਰ ਗੁੱਦੜ ਤੇ ਪਹਿਲੇ ਸੰਸਾਰ ਤਿੰਨ ਨੇ ਹੋ ਲੱਗਾ ਰੱਬ ਸੇਤੀ ਦੇਖਣੇ ਵਿਚਾਰ ਰੰਗ ਹੱਸੈ ਰੰਗ ਰੋਵੈ।

ਪੌੜੀਆ ਪਹੀ ਕਿਰਣਾ ਕਿਉ ਕਲਾ ਪਹੀ ਤੈ ਧਾਰੀ ਹੈ। ਦਿਖ ਹੈ ਕਿ ਤੈ ਆਪਣਾ ਧਰ ਕੱਚੀ ਪੱਕੀ ਸਾਰੀ ਹੈ। ਜੋ ਆਇਆ ਸੋ ਚਲਸੀ ਸਭ ਕੋਈ ਆਈ ਵਾਰੀ ਹੈ। ਜਿਸਕੇ ਜੀ ਪ੍ਰਾਣ ਹੈ ਕਿਉ ਸਾਹਿਬ ਮਨ ਹੁਣ ਸਾਰੀ ਹੈ। ਆਪਣ ਹੱਥੀ ਆਪਣਾ ਆਇਆ ਪਹੀ ਕਾਰ।

ਮੈਂ ਕਰੇ ਮੁੰਡੋਂ ਕੁੱਥਾ ਜਾਏ, ਨਾਨਕ ਦੋਵੇਂ ਕੁੜੀਆਂ ਥਾਏ ਨਕਾਈ ਪਾਏ ਪੌੜੀ ਜਿੱਥੇ ਰਸ ਪਾਈਏ। ਸੋ ਸਾਹਿਬ ਸਦਾ ਸੰਭਾਲੀਏ ਜਿਤ ਕੀਤਾ ਪਾਈਏ ਆਪਣਾ ਸਾਕਾਲ।

0: ਪਾਸਾ ਢਾਲੀਏ ਕਿਸ਼ਨਾ ਹੈ ਉਪਰ ਢਾਲੀਏ ਉਪਰ ਢਾਲੀਏ ਉਪਰ ਖਾਦੀਏ
1: ਪੌੜੀ ਜਿਤ ਸੇਵੇ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ ਜਿਤ ਕੀਤਾ ਪਾਈਐ ਆਪਣਾ ਸਕਾਲ ਬੁਰੀ ਕਿਉਂ ਘਾਲੀਐ ਮੰਦਾ ਮੂਲ ਨਾ ਕੀਚਈ ਦੇ ਲੰਮੀ ਨਦਰ ਨਿਹਾਲੀਐ ਜਿਉਂ ਸਾਹਿਬ ਨਾ ਨਹਾਰੀਐ ਤੇ ਵੇਹਾ ਪਾਸਾ ਢਾਲੀਐ ਪਿਛਲਾ ਹੈ ਉਪਰ ਘਾਲੀਐ ਪਿਛਲਾ ਹੈ ਉਪਰ ਘਾਲੀਐ
2: ਜਿਨ ਗੁਰ

ਯਾਦ ਗੱਲਾਂ ਕਰੇ ਕਨੇਰੀਆਂ ਖਸਮ ਨਾ ਪਾਏ ਸਾਧ ਆਪ ਗਵਾਏ ਸੇਵਾ ਕਰੇ ਤਾਂ ਕੁਛ ਪਾਏ ਮਾਂ ਨਾਨਕ ਜਿਸ ਲੱਗਾ ਤੇ

ਵਾਹੋ ਬੀਜੈ ਬਿਖ ਮੰਗੈ ਅੰਮ੍ਰਿਤ ਵੇਖੋ ਇਹੋ ਨਿਆਉ ਮਹੱਲਾ ਦੂਜਾ ਨਾਲ ਆਣੇ ਦੋਸਤੀ ਕਦੇ ਨਾ ਵੈਰਾਸ ਜਿਹਾ ਜਾਣੇ ਤੇ ਉਹ ਵਰਤੈ ਵੇਖੋ ਕੋ ਨਿਰਜਾਸ

ਬੋੜੀ ਨਾਨਕ ਨਾ ਜਾਪਣੀ ਹਰ ਤਾਂ ਕੇ ਪਾਰਾਵਾਰ, ਆਪ ਕਰਾਏ ਸਾਖਤੀ ਫਿਰ ਆਪ ਕਰਾਏ ਮਾਰ, ਇੱਕ ਨਾ ਗਲੀ ਜੰਜੀਰੀਆਂ ਤੁਰੀ ਚੜੇ ਬਿਸਿਆਰ, ਆਪ ਕਰਾਏ ਕਰਿਆ ਫੌ ਕੈ ਸਿਉਂ ਕਰੀ ਪੁਕਾਰ, ਨਾਨਕ ਕਰਨਾ ਜਿਨ ਕੀਆ ਫਿਰ ਤੁਸੀਂ ਕਰਨੀ।

ਇਸ ਨੂੰ ਕਹੀਏ ਨਾਨਕਾ ਸਭ ਕਿਛ ਆਪੇ ਆਪ ਬੜੀ ਵੱਡੀ ਕਿਛ ਕਹਿਣਾ ਕਹਿਣਾ ਜਾਏ ਸੋ ਕਰਤਾ ਕਦ

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਪੌੜੀ ਵਡੇਕੀਆਂ ਵਡਿਆਈਆਂ ਕਿਛ ਕਹਿਣਾ ਕਹਿਣ ਨਾ ਜਾਏ, ਕਰਤਾ ਕਾਦਰ ਕਰੀਮ ਦੇ ਜੀਆਂ ਰਿਜਕ ਸੰਭਾਲੇ, ਸਾਈ ਕਾਰ ਕਮਾਵਣੀ ਧੁਰ ਛੋਡੀ ਤਿਨੈ ਪਾਏ, ਨਾਨਕ ਏਕੀ ਬਾਹਰੀ ਹੋਰ ਦੂਜੀ ਨਾਹੀ ਜਾਏ, ਸੋ ਕਰੇ ਜਿਤ ਸਰ ਜਾਏ, ਸੋ ਕਰੇ ਜਿਤ ਸਰ ਜਾਏ। ਸੁਧ
0: ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ, ਸਿਰ ਸ਼ਾਹ ਪਾਤਸ਼ਾਹ ਨਿਹਚਲ ਚੋਰ ਸਤ ਪੌੜੀ ਵੱਡੀ ਵੱਡਾ ਪਾਰ ਤੇਰਾ ਮਰਤਬਾ, ਰੰਗ ਪਰੰਗ ਨਿਕਨ ਜਪਨ ਕਰਤਬਾ, ਜੀਆ ਅੰਦਰ ਜੀਓ ਸਭ ਕੇ ਜਾਣ ਲਾ, ਸਭ ਕੇ ਤੇਰਾ ਵਸ ਤੇਰਾ ਘਰ ਭੁਲਾ, ਤੇਰੇ ਘਰ ਆਨੰਦ ਵਧਾਈ ਤੁਧ ਕਰ ਮਾਣ ਮਹੱਤਾ।

0: ਨਾਨਕ ਦਾਸਨ ਦਾਸ ਤੁਦੇ ਆਗੇ ਬਿਨ ਬਤਾ ਬਿਨ ਬਤਾ ਬਿਨ ਬਤਾ।
1: ਬਾਉੜੀ ਬੁੜੀ ਵੱਡਾ ਅਪਾਰ ਤੇਰਾ ਮਰਤਬਾ, ਰੰਗ ਪਰੰਗ ਅਨੇਕ ਨਾ ਜਾਪਣ ਕਰਤਬਾ, ਜੀਆਂ ਅੰਦਰ ਜੀਉ ਸਭ ਕੁਛ ਜਾਣ ਲਾ, ਸਭ ਕੁਛ ਤੇਰੇ ਵਸ ਤੇਰਾ ਘਰ ਭਲਾ, ਤੇਰਾ ਘਰ ਆਨੰਦ ਵਧਾਈ ਤੁਧ ਘਰ, ਮਾਨ ਮਹੱਤਾ ਤੇਜ ਆਪਣਾ ਬਜਰ ਸਰਬ ਕਲਾ, ਭਰਪੂਰ ਦਿਸਾ ਜਤ ਕਤਾ, ਨਾਨਕ ਦਾ ਸੰਦਾਸ ਤੁਧੇ ਆਗੇ ਬਿਨਵਤਾ।
2: ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਖਤ ਮਹੱਤ, ਦਿਵਸ ਰਾਤ ਦੋਏ ਦਾਈ ਦਾ ਆਖੇ ਲੈ ਸਗਲ ਜਗਤ, ਚੰਗਿਆਈਆਂ ਬੁਰਿਆਈਆਂ

ਕੀਤੀ ਛੁੱਟੀ ਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਈ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ। ਅਰਜਨ ਹਰ ਗੋਬਿੰਦ ਨਉ ਸਿਮਰੋ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨਉ ਨਿਧਿ ਆਵੇ ਤਾਏ। ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਬੋਲੋ ਜੇ ਪੰਜਾਂ ਪਿਆਰਿਆਂ ਸੋਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਟਿਆਂ ਹੱਠੀਆਂ ਜਾਪੀਆਂ ਤਾਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਗਿਆ। ਦੇਖ ਚਲਾਈ ਤੇਗ ਵਾਹੀ ਦੇਖ ਕੇ ਅਨਡਿੱਠ ਕੀਤਾ। ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਬੋਲੋ ਜੇ ਜਿੰਨਾਂ ਸਿੰਘਾਂ ਸਿੰਘੜੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ। ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆ ਰਿਆਂ ਨਾਲ ਚਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ। ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਬੋਲੋ ਜੀ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸਿਆ ਰਿਆਇਤ। ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤਾ ਸ੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹਾ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ। ਬੋਲੋ ਜੀ ਵਾਹਿਗੁਰੂ। ਬੋਲੋ ਜੀ ਸਿੱਖਾਂ ਦਾ ਮਨ ਨੀਮਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਸੋੜਿਆ ਗਿਆ ਹੈ
ਖੁੱਲ ਦਰ ਸਰ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਮਾਨਿਆਂ ਦੇ ਮਾਨ ਨਤਾਨਿਆਂ ਦੇ ਤਾਨ ਨੇ ਓਟਿਆਂ ਦੀ ਓਟ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸਾਬਾ

0: ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਨ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ, ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜੇ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕਹੇ, ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਿਤੋਜ ਕਹਿਜੈ, ਕੋਟ ਇੰਦਰ ਇੰਦਰਾਂ ਸਾਹ ਸਹਾਣ ਗਣਿਜੈ, ਤ੍ਰਿਭਵਨ ਮਹੀਪ ਸੁਰਨਾਰੀ ਅਸੁਰ, ਨੇਤ ਨੇਤ ਬਨ ਤ੍ਰਿਣ ਕਹਿਤ, ਤੋਇ ਸਰਬ ਨਾਮ ਕਥੈ ਕਵਨ, ਕਰਮ ਨਾਮ ਵਰਣਤ ਸੁਮਤ, ਕੱਚਹੋ ਕੰਚਨ ਭਇਓ, ਸ਼ਬਦ ਗੁਰ ਸ੍ਰਵਣੈ ਸੁਣਿਓ, ਦਿਖਤੇ ਅੰਮ੍ਰਿਤ ਹੋਇਓ, ਨਾਮ ਸਤਿਗੁਰ ਮੁਖ ਭਣਿਓ, ਲੋਹ ਹੋਇਓ ਲਾਲ, ਨਜ਼ਰ ਸਤਿਗੁਰ ਜਦ ਧਾਰੈ, ਆਹਣ ਮਾਨਕ ਕਰੈ, ਗਿਆਨ ਗੁਰ ਕਹਿਓ ਵਿਚਾਰੈ, ਕਠ ਹੋ ਸ੍ਰੀ ਖੰਡ ਸਤਿਗੁਰ ਕੀਆ, ਦੁੱਖ ਦਰਿਦਰ ਤਿਨਕੇ ਗਏ, ਸਤਿਗੁਰੂ ਚਰਨ ਜਿਨ ਪਰਸਿਆ, ਸੇ ਪਸ਼ ਪਰੇਤ ਸੁਰ ਨਰ ਭਏ, ਭਗਤ ਵਸ਼ਲ ਸੁਨ ਹੋ ਤਹਾਂ ਨਿਰਾਸ਼ ਹਿਰਦੈ, ਪਤਿਤ ਪਾਵਨ ਸੁਨ ਆਸਾ ਉਰ ਧਾਰ ਹਾਂ, ਅੰਤਰ ਜਾਮੀ ਸੁਨ ਕੰਪਤ ਹਾਂ ਅੰਤਰਗਤ, ਦੀਨ ਕੈ ਦਿਆਲ ਸੁਨ ਭੈ ਭ੍ਰਮ ਤਾਰ ਹਾਂ, ਜਲ ਦਰ ਸੰਗਮ ਕੈ ਅਫਲ ਸਿੰਬਲ ਦ੍ਰੁਮ, ਚੰਦਨ ਸੁਗੰਧ ਸੁਨ ਬੰਧ ਮਲਗਾਰ ਹਾਂ, ਆਪਣੀ ਕਰਨੀ ਕਰ ਨਰਕ ਨਾ ਪਾਵਾਂ ਠਾਰ, ਤੁਮਰੇ ਬਿਰਧ ਕਰ ਆਸਰ ਸਮਾਰ ਹਾਂ, ਆਪਣੀ ਕਰਨੀ ਕਰ ਨਰਕ ਨਾ ਪਾਵਾਂ ਠਾਰ, ਤੁਮਰੇ ਬਿਰਧ ਕਰ आसरो समारहो सुकह टल गुरु सेविया अहनिस सहज सुपाय दर्शन परसया गुरु का जन्म मरण दुख जाय होवे सिफत खसामदी नूर अरसोह पुरसोह चटिया सुद डिठे सच्चे पातशाह मल जन्म जन्म दी कटिया सज्जन सच्चा पातशाह शिरशाह जिस पास बैठिया सोहिया सबना दावी साहो सज्जन सच्चा पातशाह शिरशाह

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੈਤ ਸ੍ਰੀ ਮਹੱਲਾ ਨੌਵਾਂ। ਹਰ ਜੂ ਰਾਖ ਲਿਹੋ ਪਤ ਮੇਰੀ, ਜਮ ਕੋ ਤ੍ਰਾਸ ਭਇਓ ਔਰ ਅੰਤਰ, ਸਰਨ ਗਹੀ

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗੈਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street ਨਾਰਥ ਈਸਟ ਕੈਲਗਰੀ।
0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11 2316 27 ਐਵਨਿਊ ਨਾਰਥ ਈਸਟ ਕੈਲਗਰੀ।

ਝੂਠ ਤੋਂ ਸ਼ੁਰੂ ਹੁੰਦੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਬਹੁਤ ਸਾਰੀਆਂ ਸੰਗਤਾਂ ਨੂੰ ਉਪਦੇਸ਼ ਕਰ ਰਹੇ ਨੇ। ਕੀ ਕਹਿੰਦੇ ਨੇ ਇਤਿਹਾਸ ਦੇ ਬੋਲ, ਸ੍ਰੀ ਮੁਖ ਤੇ ਸ਼ੁਭ ਵਾਕ ਉਚਾਰਾ, ਤਿਆਗਿਓ ਝੂਠ ਕ੍ਰੋਧ ਹੰਕਾਰਾ। ਝੂਠ ਸਮਾਨ ਪਾਪ ਨਹੀਂ ਕੋਈ, ਨਹੀਂ ਝੂਠ ਤੇ ਸ਼ੁਭ ਗਤ ਹੋਈ। ਕਲ ਕੋ ਕੂਰ ਕਰੇ ਅਗਵਾਨੀ, ਕੂਰ ਵੈਕਾਰਨ ਕੀ ਰਾਜਧਾਨੀ। ਇਹ ਜਿਹੜਾ ਝੂਠ ਹੈ ਨਾ, ਸਤਿਗੁਰੂ ਕਹਿੰਦੇ ਸਿੱਖੋ ਇਹ ਸਾਰੇ ਪਾਪਾਂ ਦੀ ਰਾਜਧਾਨੀ ਹੈ। ਪਾਪ ਝੂਠ ਤੋਂ ਸ਼ੁਰੂ ਹੁੰਦਾ ਏ, ਇਸ ਲਈ ਝੂਠ ਨਾ ਬੋਲਿਆ ਕਰੋ। ਇੱਕ ਗੁਰਸਿੱਖ ਉੱਠ ਕੇ ਖਲੋਤਾ ਹੈ, ਭਾਈ ਚੂੜ ਇਸ ਦਾ ਨਾਮ ਹੈ।

ਆਪਣੇ ਘਰ ਨੂੰ ਜਾ ਰਹੇ। ਰਸਤੇ ਵਿੱਚ ਕੀ ਤੱਕਦੇ ਨੇ, ਇੱਕ ਮੌਲਵੀ ਮਸਜਿਦ ਦੇ ਬਾਹਰ ਖਲੋਤਾ ਕੁੜਤੇ ਦਾ ਪੱਲੂ ਧੋ ਰਿਹਾ। ਮਹਾਰਾਜ ਪੁੱਛਦੇ ਨੇ ਮੌਲਵੀ ਦੀ, ਇਹ ਕੀ ਕਰ ਰਹੇ ਹੋ? ਕਹਿੰਦਾ ਏ, ਕੁੜਤਾ ਮੈਲਾ ਹੋ ਗਿਆ ਸੀ, ਜੂਠੇ ਕੱਪੜਿਆਂ ਨਾਲ ਕੀਤੀ ਨਵਾਜ਼ ਅੱਲਾ ਤਾਲਾ ਨਹੀਂ ਕਬੂਲਦੇ। ਮੈਂ ਸੋਚਿਆ ਵੀ ਉਹ ਜਾਣੇ ਕੁੜਤਾ ਸੁੱਚਾ

ਝੂਠੇ ਮਨ ਦੇ ਨਾਲ ਕੀਤੀ ਹੋਈ ਨਵਾਜ਼ ਅੱਲਾਹ ਤਾਲਾ ਕਿਵੇਂ ਕਬੂਲ ਲਵੇਗਾ? ਹਾਂ ਪਿਆਰਿਓ, ਇਹ ਤੇ ਹੋ ਸਕਦਾ ਹੈ ਬਸਤਰਾਂ ਦੀ ਮੈਲ ਤਨ ਦੀ ਮੈਲ ਪਰਵਾਣੀ ਜਾਵੇ, ਪਰ ਮਨ ਦੀ ਮੈਲ, ਮਨ ਝੂਠੇ ਬੰਦੇ ਮੇਰੇ ਮਹਾਰਾਜ ਜੀ ਨੂੰ ਬਿਲਕੁਲ ਪ੍ਰਵਾਨ ਨਹੀਂ ਹੈ। ਮਨ ਦੀ ਮੈਲ ਨਹੀਂ ਪ੍ਰਵਾਨੀ ਜਾਂਦੀ। ਅਸੀਂ ਵੀ ਗੁਰੂ ਘਰ ਜਾਂਦੇ, ਵਸਤਰ ਸੁੱਚੇ ਪਾਉਂਦੇ ਹਾਂ, ਗੁਰੂ ਦੇ ਦਰਸ਼ਨਾਂ ਤੋਂ ਪਹਿਲਾਂ ਗੁਰੂ ਘਰ ਜਾ ਕੇ ਹੱਥ ਪੈਰ ਵੀ ਧੋਂਦੇ ਹਾਂ, ਤੇ ਜਦੋਂ ਅੰਦਰ ਜਾਂਦੇ ਹਨ ਤੇ ਸਤਿਗੁਰੂ ਆਵਾਜ਼ਾਂ ਦਿੰਦੇ ਨੇ, ਕਹਿੰਦੇ ਨੇ ਓਏ ਗੁਰਸਿੱਖਾ, ਮਨ ਮੈਲੇ ਸਭ ਕੁਛ ਮੈਲਾ, ਤਨ ਧੋਤੇ ਮਨ ਅੱਛਾ ਨਾ ਹੋਈ, ਤਨ ਧੋ ਨਾਲ ਕੋਈ ਗੱਲ ਨਹੀਂ ਬਣਦੀ। ਤੇ ਅਸੀਂ ਸੁਣਦੇ ਵੀ ਹਾਂ, ਮੰਨਦੇ ਵੀ ਕੋਈ ਨਹੀਂ, ਵੀ ਸਾਨੂੰ ਥੋੜੀ ਕਹਿ ਰਹੇ, ਕਹਿ ਤੇ ਸਤਿਗੁਰੂ ਸਾਨੂੰ ਹੀ ਰਹੇ ਨੇ। ਤੂੰ ਦਿਨ ਭਰ ਝੂਠ ਬੋਲ ਬੋਲ ਕੇ ਮਨ ਮੈਲਾ ਕਰ ਲਿਆ, ਏ ਮਨ ਨੂੰ ਵੀ ਧੋ ਲੈ ਬਈ। ਮਨ ਕਿਵੇਂ ਧੋਈਏ? ਬਸਤਰ ਮੈਲੇ ਹੋ ਗਏ, ਸਾਬਣ ਨਾਲ ਧੋ ਲਈਦੇ। ਸਤਿਗੁਰੂ ਕਹਿੰਦੇ ਭਰੀਏ ਮਤ ਪਾਪਾਂ ਕੇ ਸੰਗ, ਉਹ ਧੋਪੈ ਨਾਵੇ ਕੇ ਰੰਗ। ਮਨ ਮੈਲਾ ਹੋ ਗਿਆ ਏ, ਉਹ ਜਾਣੇ ਗੁਰੂ ਕਿਰਪਾ ਕਰ ਦੇਗਾ, ਅਜੇ ਵੀ ਕੁਝ ਨਹੀਂ ਵਿਗੜਿਆ। ਭਾਈ ਨੰਦ ਲਾਲ ਜੀ ਕਹਿੰਦੇ ਨੇ ਨਾ, ਆਗੇ ਸਮਝ ਚਲੋ ਨੰਦ ਲਾਲਾ, ਪਾਛੇ ਜੋ ਬੀਤੀ ਸੋ ਬੀਤੀ। ਪਿੱਛੇ ਜਿਹੜੀ ਬੀਤ ਗਈ ਬੀਤ ਗਈ ਏ, ਅੱਗਾ ਸਮਝ ਕੇ ਚੱਲ। ਸਤਿਗੁਰੂ ਦੇ ਬਚਨ ਮੰਨ, ਝੂਠ ਨਾ ਬੋਲਿਆ ਕਰ। ਪਿਆਰਿਓ, ਇਤਿਹਾਸ ਵੱਲ ਜਦੋਂ ਝਾਤ ਮਾਰਦੇ ਹਨ ਤੇ ਕੀ ਸੋਚੀਦਾ ਹੈ ਮਹਾਰਾਜ? ਤੁਸੀਂ ਸੱਜਣ ਠੱਗ ਨੂੰ ਇੱਕੋ ਹੀ ਸ਼ਬਦ ਸੁਣਾਇਆ ਸੀ ਵੀ ਝੂਠ ਨਹੀਂ ਬੋਲਣਾ, ਤੇ ਇੱਕ ਸ਼ਬਦ ਨਾਲ ਹੀ ਠੱਗ ਸੱਜਣ ਬਣ ਗਿਆ। ਭੂਮੀ ਚੋਰ ਨੂੰ ਇੱਕੋ ਹੀ ਗੱਲ ਆਖੀ ਸੀ ਵੀ ਗੱਲ ਸੱਚ ਤੇ ਰੱਖ। ਪਿਆਰਿਓ, ਇੱਕੋ ਸ਼ਬਦ ਨੇ ਚੋਰ ਨੂੰ ਸਾਧ ਕਰ ਦਿੱਤਾ, ਚੋਰੀਆਂ ਛੱਡ ਗਿਆ, ਝੂਠ ਛੱਡ ਗਿਆ। ਅੱਜ ਸਾਨੂੰ ਕਿੰਨਾ ਕਿੰਨਾ ਜੀਵਨ ਬਾਣੀ ਪੜ੍ਹਦਿਆਂ ਹੋ ਗਿਆ ਏ, ਸਤਿਗੁਰੂ ਜੀ ਸਾਡੇ ਤੇ ਕਿਉਂ ਨਹੀਂ ਬਖਸ਼ਿਆ ਆਉਂਦੀਆਂ? ਸ਼ਾਇਦ ਅਸੀਂ ਗੁਰੂ ਨੂੰ ਤੇ ਮੰਨਦੇ ਹਾਂ, ਗੁਰੂ ਦੀ ਨਹੀਂ ਮੰਨਦੇ। ਗੁਰੂ ਗ੍ਰੰਥ ਸਾਹਿਬ ਸਾਡਾ ਗੁਰੂ ਹੈ, ਸਾਰੇ ਕਹਿੰਦੇ, ਹਰ ਇੱਕ ਸਿੱਖ ਕਹਿੰਦਾ ਹੈ, ਪਰ ਗੁਰੂ ਜੋ ਕਹਿੰਦਾ ਹੈ ਨਾ, ਸਤਿਗੁਰੂ ਕਹਿੰਦੇ ਝੂਠ ਨਾ ਬੋਲਿਆ ਕਰ, ਤੇ ਅਸੀਂ ਝੂਠ ਫਿਰ ਵੀ ਬੋਲਦੇ। ਜੇ ਜੀਵਨ ਉੱਚਾ ਤੇ ਸੁੱਚਾ ਅਸੀਂ ਬਣਾਉਣਾ ਹੈ, ਸਾਨੂੰ ਸਤਿਗੁਰਾਂ ਦੀ ਗੱਲ ਮੰਨਣੀ ਪਵੇਗੀ। ਪਿਆਰਿਓ, ਇਹ ਸਿੱਖੀ ਦੇ ਮੁੱਢਲੇ ਸਿਧਾਂਤ ਨੇ, ਇਹ ਸਿੱਖੀ ਦਾ ਮੁੱਢ ਹੈ। ਜੇ ਅਸੀਂ ਸਿੱਖੀ ਨੂੰ ਚਮਕਾਉਣਾ ਹੈ ਕਿ ਲੋਕ ਸਿੱਖੀ ਦੀ ਸਿਫਤ ਸਲਾਹ ਕਰਨ, ਲੋਕ ਕਹਿਣ ਇਹ ਗੁਰੂ ਨਾਨਕ ਦਾ ਸਪੁੱਤਰ ਹੈ, ਇਹਦੀਆਂ ਗੱਲਾਂ ਤੋਂ ਪਤਾ ਲੱਗਦਾ ਏ, ਫਿਰ ਤੇ ਸਾਨੂੰ ਸੱਚ ਹੀ ਬੋਲਣਾ ਪਵੇਗਾ। ਉਹ ਸੱਚਾ ਏ, ਉਹਨੇ ਸੱਚੇ ਦਿਲ ਵਿੱਚ ਵਸਣਾ ਏ। ਜੇ ਗੁਰੂ ਦੀ ਉਡੀਕ ਵਿੱਚ ਬੈਠਾ ਏ ਤੇ ਝੂਠ ਨਾ ਬੋਲਿਆ ਕਰ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R Roofing and Siding Limited।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ, 403-225-1111, 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144-3670-63 ਐਵੀਨਿਊ ਨਾਰਥ ਈਸਟ ਕੈਲਗਰੀ।
0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।

ਸੱਚ ਕਰ ਰਿਹਾ, ਤੇਰਾ ਅੰਦਰ ਤੇ ਮਾਇਆ ਨੇ ਠੱਗ ਲਿਆ, ਤੇਰੀ ਸੁਰਤਾ ਮਾਇਆ ਵਿੱਚ ਖੁੱਭੀ। ਤੂੰ ਕਦੀ ਜੋ ਕੋਈ ਲੋਕ ਤੈਨੂੰ ਕਹਿੰਦੇ ਆ ਕਦੀ ਇਬਾਦਤ ਕੀਤੀ ਆ? ਹੁਣ ਉਸ ਬਚਨ ਕਬੀਰ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਚ ਦਰਜ ਕੀਤਾ। ਮੈਂ ਇਸ ਕਰਕੇ ਅੱਜ ਇਹ ਥੋੜਾ ਜਿਹਾ ਵਿਸ਼ਾ ਇਹ ਚੁਣਿਆ ਹੈ ਕਿ ਜਿਨ੍ਹਾਂ ਤਿਆਗ ਦਿੱਤਾ ਉਹਨਾਂ ਸੰਸਾਰ ਨਹੀਂ ਤਿਆਗਿਆ। ਇੱਥੇ ਸਤਿਗੁਰੂ ਨੇ ਇਹ ਨਹੀਂ ਕਿਹਾ ਵੀ ਉਹ ਸੰਸਾਰ ਤਿਆਗ ਗਏ। ਇੱਥੇ ਮਹਾਰਾਜ ਕਹਿੰਦੇ ਨੇ ਜੋ ਪ੍ਰਾਣੀ ਮਮਤਾ ਤਜੈ ਲੋ ਮੋਹ ਅਹੰਕਾਰ, ਜਿਨ੍ਹਾਂ ਨੇ ਇਹ ਤਿਆਗ ਦਿੱਤਾ। ਹੁਣ ਉਹ ਤਿਆਗੀ ਜਦੋਂ ਸੰਸਾਰ ਵਿੱਚ ਵਿਚਰਦਾ ਸੁਰਤ ਕਰਕੇ ਉਹਨੇ ਤਿਆਗਿਆ ਹੈ, ਤੇ ਲੋਕ ਉਹਦੀ ਵਿਆਖਿਆ ਆਪਣੇ ਢੰਗ ਨਾਲ ਕਰਦੇ। ਨਾਮਦੇਵ ਦੀ ਵਿਆਖਿਆ ਤਰਲੋਚਨ ਨੇ ਕੀਤੀ ਤੇ ਬਾਣੀ ਵਿੱਚ ਇਹ ਬਚਨ ਨੇ ਨਾਮਾ ਮਾਇਆ ਮੋਹਿਆ। ਹੁਣ ਨਾਮਦੇਵ ਉੱਤੇ ਇਸ ਚੀਜ਼ ਦਾ ਕੋਈ ਲੇਪਸ਼ੇਪ ਨਹੀਂ, ਪਰ ਉਹਦਾ ਮਿੱਤਰ ਕਹਿ ਰਿਹਾ ਕਿ ਨਾਮਦੇਵ ਨੂੰ ਮਾਇਆ ਨੇ ਠੱਗ ਲਿਆ, ਨਾਮਦੇਵ ਮਾਇਆ ਵਿੱਚ ਪ੍ਰਵਿਰਤ ਹੋ ਗਿਆ। ਨਾਮਾ ਮਾਇਆ ਮੋਹਿਆ ਕਹਿ ਤਲੋਚਨ ਮੀਤ, ਮਿੱਤਰ ਕਹਿ ਰਿਹਾ, ਤਰਲੋਚਨ ਕਹਿ ਰਿਹਾ, ਕਾਹੇ ਛੀਪੋ ਛੈ ਲੈ ਆਰਾਮ ਨਾ ਲਾਵੋ ਚੀਤ। ਇੰਨਾ ਨਜ਼ਦੀਕੀ ਰਹਿੰਦਾ ਹੋਇਆ ਬੰਦਾ ਉਹ ਵੀ ਵਿਆਖਿਆ ਕਰਦਾ ਪਿਆ ਕਿ ਨਾਮਦੇਵ ਨੂੰ ਮਾਇਆ ਨੇ ਠੱਗ ਲਿਆ। ਇਹ ਸਾਰਾ ਦਿਨ ਕੱਪੜੇ ਰੰਗੀ ਜਾਂਦਾ, ਕੱਪੜੇ ਸੀ ਜਾਂਦਾ, ਕਹਿਣ ਲੱਗੇ ਕਦੀ ਰੱਬ ਦਾ ਨਾਮ ਜਪੀ? ਹੁਣ ਜਿਸ ਨੇ ਇਹ ਮਮਤਾ ਤਿਆਗ ਦਿੱਤੀ, ਲਾਲਚ ਤਿਆਗ ਦਿੱਤਾ, ਹੰਕਾਰ ਤਿਆਗ ਦਿੱਤਾ, ਉਹ ਫਿਰ ਤਰਲੋਚਨ ਨੂੰ ਕਹਿੰਦਾ ਹੈ, ਕਹਿੰਦਾ ਮੈਂ ਹੰਕਾਰ ਚ ਨਹੀਂ, ਕਹਿੰਦਾ ਤਰਲੋਚਨ ਅਸਲ ਚ ਜਿਸ ਥਾਂ ਤੇ ਮੇਰੀ ਸੂਰਤ ਟਿਕੀ ਏ ਤੈਨੂੰ ਉਹਦੀ ਸਮਝ ਕੋਈ ਨਹੀਂ, ਇਸ ਕਰਕੇ ਨਾ ਸਮਝੀ ਕਰਕੇ ਮੇਰੇ ਜੀਵਨ ਦੀ ਵਿਆਖਿਆ ਤੂੰ ਮਾਇਆ ਵੀ ਕਰ ਰਿਹਾ। ਉੱਥੇ ਅਗਲਾ ਬਚਨ ਹੈ ਕਬੀਰ ਸਾਹਿਬ ਜੀ ਦਾ, ਨਾਮਾ ਕਹੇ ਤਲੋਚਨਾ ਮੁਖ ਤੇ ਰਾਮ ਸੰਭਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾ। ਆਹ ਮੈਂ ਬੇਨਤੀ ਆਪ ਨੂੰ ਕਰਨੀ ਚਾਹੁੰਦਾ, ਅੱਗੇ ਆਵੇਗਾ ਸਤਿਗੁਰੂ ਦਾ ਬਚਨ ਜਦੋਂ ਚੀਤ ਬਾਰੇ ਵਿਆਖਿਆ ਕਰਾਂਗੇ। ਹੁਣ ਇੱਥੇ ਵੇ ਕਿ ਨਾਮਦੇਵ ਕਹਿ ਰਹੇ ਤਰਲੋਚਨ ਮੁਖ ਤੇ ਰਾਮ ਸੰਭਾਲ, ਉਹ ਜ਼ੁਬਾਨ ਤੋਂ ਪ੍ਰਮਾਤਮਾ ਦਾ ਨਾਮ ਜਪਿਆ ਕਰ, ਤੇ ਮੈਂ ਕੀ ਵਿਚਰ ਰਿਹਾ? ਕਹਿੰਦੇ ਨੇ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਹੁਣ ਉਹਨਾਂ ਨੇ ਕੰਮ ਨਹੀਂ ਛੱਡਿਆ। ਫਿਰ ਇਸ ਗੱਲ ਨੂੰ ਸੁਣਿਓ, ਮਮਤਾ ਤਿਆਗੀ ਹੈ, ਲਾਲਚ ਦੀ ਬਿਰਤੀ ਤਿਆਗੀ ਹੈ, ਅਹੰਕਾਰ ਤਿਆਗ ਦਿੱਤਾ ਹੈ, ਮੋਹ ਤਿਆਗ ਦਿੱਤਾ ਹੈ, ਪਰ ਸੰਸਾਰ ਦੀ ਕਾਰ ਥੋੜਾ ਉਹਨਾਂ ਤਿਆਗੀ। ਉੱਥੇ ਉਹ ਸ਼ਬਦ ਕਹਿ ਰਹੇ ਨੇ ਕਿ ਨਾਮਾ ਕਹਿ ਤਲੋਚਨਾ ਮੁਖ ਤੇ ਰਾਮ ਸੰਭਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਕਹਿੰਦੇ ਨੇ ਮੈਂ ਕਰਮ ਇਸ ਧਰਤੀ ਤੇ ਕਰਨਾ, ਪਰ ਚਿੱਤ ਮੇਰਾ ਸੰਸਾਰੀਆਂ ਵਾਲਾ ਨਹੀਂ, ਮੇਰਾ ਚਿੱਤ ਜਿਹੜਾ ਉਹ ਕਰਤਾਰ ਦੇ ਚਿੰਤਨ ਵਿੱਚ ਹੀ ਲੱਗਾ। ਫਿਰ ਬੇਨਤੀ ਇਸ ਨੂੰ ਸਮਝ ਲੈ, ਗੁਰੂ ਅਰਜੁਨ ਸਾਹਿਬ ਦਾ ਸ਼ਬਦ ਜਿਹੜਾ ਮੈਂ ਸਾਂਝਾ ਕਰਨ ਲੱਗਾ ਕਿ ਜਿਹਨੇ ਅੰਤਰ ਆਤਮੇ ਤੋਂ ਤਿਆਗ ਦਿੱਤਾ। ਹਛੱਲਾਂ ਤਾਂ ਬੜੀਆਂ ਇਸ ਦੀਆਂ ਹੁੰਦੀਆਂ ਨੇ। ਗੁਰੂ ਅਰਜੁਨ ਸਾਹਿਬ ਦਾ ਬਚਨ ਹੈ ਸਾਚ ਨਾਮ ਮੇਰਾ ਮਨ ਲਾਗਾ, ਕਹਿੰਦੇ ਲੋਕੋ ਮੇਰੀ ਵਿਆਖਿਆ ਹੋਰ ਢੰਗ ਨਾਲ ਨਾ ਕਰਿਓ, ਮੇਰਾ ਜਿਹੜਾ ਮਨ ਹੈ ਉਹ ਸੱਚੇ ਨਾਮ ਵਿੱਚ ਲੱਗਾ ਹੋਇਆ, ਤੇ ਜੀ ਤੁਹਾਡੇ ਬੱਚੇ ਨੇ, ਤੁਹਾਡਾ ਸੰਸਾਰ ਹੈ। ਤੇ ਅੱਗੇ ਮਹਾਰਾਜ ਕਹਿੰਦੇ ਲੋਗਨ ਸਿਮਰਾ ਠਾਠਾ ਬਾਗਾ, ਇਹ ਤੋਂ ਫਿਰ ਸੁਣੋ, ਸਾਚ ਨਾਮ ਮੇਰਾ ਮਨ ਲਾਗਾ, ਮੇਰਾ ਮਨ ਸੱਚੇ ਨਾਮ ਵਿੱਚ ਲੱਗਾ ਹੈ, ਪਰ ਲੋਕਾਂ ਨਾਲ ਜਿਹੜਾ ਵਰਤਨ ਵਿਹਾਰ ਇਹ ਠਾਠਾ ਬਾਗਾ ਹੈ। ਸਾਚ ਨਾਮ ਮੇਰਾ ਮਨ ਲਾਗਾ ਲੋਗਨ ਸਿਮਰਾ ਠਾਠਾ ਬਾਗਾ, ਉੱਥੇ ਫਿਰ ਉਹ ਬਚਨ ਕਰਦੇ, ਬਾਹਰ ਸੂਤ ਸਗਲ ਸਿਓ ਮੋਲਾ, ਅਲਿਪ ਤਰਹੂ ਜੈਸੇ ਜਲ ਮੈਂ ਕੌਲਾ। ਮਹਾਰਾਜ ਦੇਖੋ ਸਾਨੂੰ ਸਮਝਾਉਂਦੇ ਪਿਆ, ਜਿਹੜਾ ਇਸ ਬਿਰਤੀ ਨੂੰ ਤਿਆਗ ਦਿੰਦਾ, ਇਹਦਾ ਮਤਲਬ ਇਹ ਨਹੀਂ ਉਹਨੇ ਮਾਇਆ ਛੱਡੀ, ਲਾਲ ਛੱਡਿਆ, ਲੋਕਾਂ ਦੇ ਘਰ ਅੱਗੇ ਠੂਠਾ ਲੈ ਕੇ ਉਹ ਮਗਤਾ ਬਣੇਗਾ, ਨਹੀਂ ਨਹੀਂ। ਗੁਰਮਤ ਇਹਦੀ ਤਾਂ ਵਿਆਖਿਆ ਕਰਦੀ ਹੈ ਗਹਿਰਾਈ ਵਿੱਚ। ਮਹਾਰਾਜ ਕਹਿੰਦੇ ਨੇ ਕਿ ਬਾਹਰ ਸੂਤ ਸਗਲ ਸਿ ਮੌਲਾ, ਬਾਹਰ ਇੰਜ ਲੱਗਦਾ ਜਿਵੇਂ ਤਾਣਾ ਪੇਟਾ ਨਹੀਂ ਹੁੰਦਾ, ਦਰਿਆ ਖੇਸ ਵੀ ਹੁੰਦੇ ਆ, ਤਾਣੇ ਪੇਟੇ ਦੀ ਤਰ੍ਹਾਂ ਸੂਤ ਦੀ ਤਰ੍ਹਾਂ ਮੈਂ ਉਲਝਿਆ ਹਾਂ। ਪਰ ਮਹਾਰਾਜ ਕਹਿੰਦੇ ਅਲਿਪਤ ਰਹੂ ਜੈਸੇ ਜਲ ਮੈਂ ਕੌਲਾ। ਫਿਰ ਸੁਣੋ, ਬਾਹਰ ਸੂਤ ਸਗਲ ਸਿ ਮੌਲਾ, ਬਾਹਰ ਇਸ ਤਰ੍ਹਾਂ ਜਿਵੇਂ ਧਾਗਾ ਤਾਣਾ ਪੇਟਾ ਹੈ, ਇੰਜ ਲੱਗਦਾ ਵੀ ਇਹ ਤਾਂ ਕਦੀ ਸੁਰਤ ਕਰਕੇ ਨਾਮ ਜੁੜੇ ਨਹੀਂ। ਪਰ ਮਹਾਰਾਜ ਕਹਿੰਦੇ ਨੇ ਅੰਤਰ ਆਤਮੇ ਮੇਰਾ ਜਿਹੜਾ ਮਨ ਕਹਿ, ਮੇਰੀ ਸੁਰਤ ਕਹਿ, ਮੇਰੀ ਚਿਤਵਨੀ ਕਹਿ, ਇਸ ਤਰ੍ਹਾਂ ਮੈਂ ਸਾਰੇ ਜੰਜਾਲ ਚ ਲੈਣਾ ਕਿ ਜਿਵੇਂ ਕਮਲ ਦਾ ਫੁੱਲ ਪਾਣੀ ਵਿੱਚ ਨਿਰਲੇਪ ਰਹਿੰਦਾ। ਸਾਚ ਨਾਮ ਮੇਰਾ ਮਨ ਲਾਗਾ ਲੋਗਨ ਸਿਉ ਮੇਰਾ ਠਾਠਾ ਬਾਗਾ, ਬਾਹਰ ਸੂਤ ਸਗਲ ਸਿਉ ਮੌਲਾ, ਅਲਿਪਤ ਰਹੂ ਜੈਸੀ ਜਲ ਮੈਂ ਕੌਲਾ। ਅੱਗੇ ਮਹਾਰਾਜ ਕਹਿੰਦੇ ਦੀਸ ਆਵਤ ਹੈ ਬਹੁਤ ਪਿਆਲਾ, ਮੈਨੂੰ ਕੋਈ ਵੇਖ ਕੇ ਡਰ ਲੱਗ ਪੈਂਦਾ ਵੀ ਇਹਦੀ ਤਾਂ ਸ਼ਕਲ ਡਰਾਵਣੀ, ਇਹਦੇ ਕੋਲ ਬੈਠਿਆਂ ਡਰ ਲੱਗਦਾ। ਪਰ ਸਤਿਗੁਰੂ ਕਹਿੰਦੇ ਨਹੀਂ, ਉਹ ਭਾਈ ਸੱਜਣ ਐਸਾ ਨਹੀਂ, ਮੈਂ ਐਸਾ ਨਹੀਂ, ਦੀਸ ਆਵਤ ਹੈ।

0: ਲਾ ਸਗਲ ਚਰਨ ਕੀ ਇਹ ਮਨ ਰਾਲਾ ਮੇਰੀ ਸ਼ਕਲ ਨੂੰ ਦੇਖ ਕੇ ਮੇਰੇ ਸ਼ਬਦਾਂ ਨੂੰ ਦੇਖ ਕੇ ਗੁਰੂ ਅਰਜਨ ਸਾਹਿਬ ਸਮਝਾ ਰਿਹਾ ਸਨ ਮਤਾ ਸਮਝਿਓ ਮੇਰੀ ਸ਼ਕਲ ਡਰਾਵਣੀ ਭਿਆਨਕ ਹੈ ਪਰ ਮੇਰੇ ਅੰਦਰ ਦੀ ਸੁਰਤ ਨੂੰ ਦੇਖੋ ਮੈਂ ਤਾਂ ਤੁਹਾਡੇ ਸਾਰਿਆਂ ਦੇ ਚਰਨਾਂ ਦੀ ਧੂੜ ਮੈਂ ਫਿਰ ਬੇਨਤੀ ਕਰਾਂਗਾ ਕਿ ਜਿਨ੍ਹੇ ਇਸ ਬਿਰਤੀ ਨੂੰ ਤਿਆਗ ਦਿੱਤਾ ਮਹਾਰਾਜ ਕਹਿ ਰਹੇ ਨੇ ਸਾਚ ਨਾਮ ਮੇਰਾ ਮਨ ਲਾਗਾ ਲੋਗਨ ਸਿਮਰਾ ਠਾਠਾ ਬਾਗਾ ਬਾਹਰ ਸੂਤ ਸਗਲ ਸਿੰਘ ਮੌਲਾ ਅਲਿਪਤ ਰਹੂ ਜੈਸੇ ਜਲ ਮੈਂ ਕੌਲਾ ਉਹਦੇ ਵਿੱਚ ਇੱਕ ਬਚਨ ਕਹਿ ਮੁੱਖ ਕੀ ਬਾਤ ਸਗਲ ਸਿੰਘ ਕਰਤਾ ਮੈਂ ਗੱਲਾਂ ਵੀ ਕਰਨਾ ਹੱਸਣਾ ਵੀ ਆ ਪਰਿਵਾਰ ਵਿੱਚ ਵਿਚਰਨੇ ਵੀ ਮਹਾਰਾਜ ਕਹਿ ਰਹੇ ਕਹਿੰਦੇ ਨੇ ਮੈਂ ਸੰਸਾਰ ਵਿੱਚ ਵਿਚਰਨਾ ਮੂੰਹ ਤੋਂ ਗੱਲਾਂ ਵੀ ਕਰਨਾ ਮੁੱਖ ਕੀ ਬਾਤ ਸਗਲ ਸਿੰਘ ਕਰਤਾ ਜੀ ਸੰਗ ਪ੍ਰਭ ਆਪਣਾ ਧਰਤਾ ਮੁੱਖ ਨਾਲ ਗੱਲਾਂ ਕਰਨਾ ਪਰ ਅੰਦਰ ਜਿੰਦ ਵਿੱਚ ਆਪਣੇ ਪਰਮੇਸ਼ਵਰ ਨੂੰ ਮੈਂ ਟਿਕਾਇਆ ਹੋਇਆ ਫਿਰ ਕਹਿੰਦੇ ਦੀਸ ਆਵਤ ਹੈ ਬਹੁਤ ਪਿਆਲਾ ਸਗਲ ਚਰਨ ਕੀ ਇਹ ਮਨ ਰਾਲਾ ਮੇਰਾ ਜਿਹੜਾ ਮਨ ਹੈ ਉਹ ਸਭ ਦੇ ਚਰਨਾਂ ਦੀ ਧੂੜ ਬਣ ਕੇ ਰਹਿੰਦਾ ਮੈਂ ਆਪ ਨੂੰ ਇੱਕ ਹੋਰ ਬੇਨਤੀ ਕਰਾਂ ਕਈ ਵਾਰੀ ਵੈਸੇ ਤਾਂ ਇਸ ਚੀਜ਼ ਦਾ ਵੀ ਮਾਣ ਨਹੀਂ ਕਰਨਾ ਚਾਹੀਦਾ ਮੈਂ ਸਭ ਕੁਝ ਤਿਆਗ ਦਿੱਤਾ ਜੀ ਮੇਰੀ ਫਿਰ ਬੇਨਤੀ ਇਹ ਵੀ ਨਾ ਫੁਰਨਾ ਕਿਤੇ ਬਣ ਜਾਏ ਕਿ ਮੈਂ ਤਿਆਗੀ ਹਾਂ ਮੈਂ ਤਾਂ ਲਾਲਚ ਤਿਆਗ ਦਿੱਤਾ ਮੈਂ ਤੇ ਕਦੇ ਮੇਰੇ ਨੇੜੇ ਕਦੇ ਮੋਹ ਨਹੀਂ ਆਇਆ ਮੇਰੇ ਨੇੜੇ ਹੰਕਾਰ ਨਹੀਂ ਆਇਆ ਮੈਂ ਤਾਂ ਮਮਤਾ ਤਾਂ ਹੀ ਦਿੱਤੀ ਪਿਆਰਿਓ ਇਹ ਗੱਲ ਯਾਦ ਰੱਖੋ ਸੂਝਵਾਨ ਵਿਦਵਾਨ ਕਹਿੰਦੇ ਆ ਸੰਗਲ ਭਾਵੇਂ ਲੋਹੇ ਦਾ ਹੋਵੇ ਤੇ ਸੰਗਲ ਭਾਵੇਂ ਸੋਨੇ ਦਾ ਹੋਵੇ ਹੈ ਦੋਨਾਂ ਤਰੀਕਿਆਂ ਨਾਲ ਇਹ ਬੰਧਨ ਹੀ ਹੈ ਜੇ ਮੰਨ ਲਓ ਲੋਹੇ ਦਾ ਸੰਗਲ ਕਿਸੇ ਦੇ ਪੈਰਾਂ ਨੂੰ ਲੋਹੇ ਦੀ ਬੇੜੀ ਪਾ ਦਈਏ ਸੰਗਲ ਨਾਲ ਬੰਨ ਦਈਏ ਤੇ ਦੂਸਰੇ ਨੂੰ ਕਹੀਏ ਨਹੀਂ ਨਹੀਂ ਦੇਖ ਇਹਨੂੰ ਲੋਹੇ ਨਾਲ ਬੰਨਿਆ ਸੀ ਤੇਰਾ ਸਤਿਕਾਰ ਕਰਨੇ ਆ ਤੈਨੂੰ ਅਸੀਂ ਸੋਨੇ ਦੀ ਧਾਤ ਦੇ ਬਣੇ ਸੰਗਲ ਨਾਲ ਬੰਨੇ ਤੇ ਜਿਹੜਾ ਸਿਆਣਾ ਬੰਦਾ ਹੈ ਉਹ ਕਹੇਗਾ ਉਹ ਭਰਾਵਾ ਭਾਵੇਂ ਤੂੰ ਲੋਹਾ ਇਹਦੇ ਪੈਰਾਂ ਨੂੰ ਬੰਨ ਲੋਹੇ ਦਾ ਸੰਗਲ ਬੰਨ ਤੇ ਭਾਵੇਂ ਸੋਨੇ ਦਾ ਬੰਨ ਲੋਹੇ ਵਾਲਾ ਵੀ ਬੱਝਾ ਰਹਿਣਾ ਤੇ ਸੋਨੇ ਵਾਲਾ ਵੀ ਬੱਝਾ ਰਹਿਣਾ ਸੱਚ ਏਵੇ ਕਿ ਕਈ ਵਾਰੀ ਬੰਦਾ ਇਸ ਬੰਧਨ ਵਿੱਚ ਬੱਝ ਜਾਂਦਾ ਇਹ ਫੁਰਨਾ ਬੰਨ ਲੈਂਦਾ ਕਿ ਮੈਂ ਜਿਹੜਾ ਇਸ ਚੀਜ਼ ਤੋਂ ਮੁਕਤ ਹੋ ਗਿਆ ਵਾਂ ਤੇ ਜਿਸ ਦਿਨ ਇਹ ਫੁਰਨਾ ਬਣਾਉਂਦਾ ਦੂਜੇ ਦਿਨ ਉਹ ਚ ਫਸ ਜਾਂਦਾ ਉਂਜ ਆਦਮੀ ਨੂੰ ਡੁਲਾਉਣ ਦੇ ਤਰੀਕੇ ਵੀ ਇਹ ਲਾਲਚ ਮੋਹ ਪਦਵੀ ਇਹ ਸਭ ਕੁਝ ਡੁਲਾਉਣ ਲਈ ਪਰ ਸਤਿਗੁਰਾਂ ਨੇ ਇੱਕ ਬਖਸ਼ਿਸ਼ ਕੀਤੀ ਮੈਂ ਕੱਲ ਵੀ ਗੁਰੂ ਨਾਨਕ ਸਾਹਿਬ ਜੀ ਦਾ ਜ਼ਿਕਰ ਕੀਤਾ ਤੇ ਅੱਜ ਵੀ ਮੇਰੇ ਮਨ ਚ ਆਇਆ ਕਈ ਵਾਰੀ ਸਮਾਧੀ ਲਾਉਣ ਵਾਲੇ ਬੰਦੇ ਵੀ ਕਰਾਮਾਤਾਂ ਵਿੱਚ ਵਿਚਰਦੇ ਬੰਦੇ ਵੀ ਉਹ ਵੀ ਇਸ ਢੰਗ ਦੇ ਨਾਲ ਪਛਾਣ ਦਾ ਯਤਨ ਕਰਦੇ ਆ ਕਿ ਬੰਦਾ ਲਾਲਚ ਵਿੱਚ ਆ ਕੇ ਆਪਣੇ ਇਰਾਦੇ ਤੋਂ ਆਪਣੀ ਮੰਜ਼ਿਲ ਤੋਂ ਆਪਣੇ ਮਨੋਰਥ ਤੋਂ ਥਿੜਕ ਜਾਏ ਗੁਰੂ ਨਾਨਕ ਸਾਹਿਬ ਜੀ ਦੇ ਬਾਰੇ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਆਪਣੀ ਪਹਿਲੀ ਵਾਰ ਦੇ ਵਿੱਚ ਕੁਛ ਪੌੜੀਆਂ ਦਿੱਤੀਆਂ ਨੇ ਜਿਸ ਵਿੱਚ ਹਜ਼ੂਰ ਦੇ ਆਗਮਨ ਦਾ ਜ਼ਿਕਰ ਹੈ ਉਦਾਸੀਆਂ ਦਾ ਥੋੜਾ ਜਿਹਾ ਜ਼ਿਕਰ ਹੈ ਉਸ ਵਿੱਚ ਕਈ ਥਾਵਾਂ ਤੇ ਭਾਈ ਸਾਹਿਬ ਕਾਵਿ ਰੂਪ ਚ ਪੌੜੀ ਕਹਿੰਦੇ ਕਹਿੰਦੇ ਉਸ ਵਿੱਚ ਗੁਰਮਤ ਦਾ ਸਿਧਾਂਤ ਵੀ ਦ੍ਰਿੜ ਕਰਾਉਂਦੇ ਹਿਸਟਰੀ ਵੀ ਕਹਿ ਜਾਂਦੇ ਆ ਪਰ ਮੁਕੰਮਲ ਨੀ ਸਾਰੀ ਹਿਸਟਰੀ ਕੁਝ ਕੁ ਨਾ ਬਰੀਫ ਜਿਹਾ ਜ਼ਿਕਰ ਕੀਤਾ ਉਸ ਵਿੱਚ ਮੈਂ ਇੱਕ ਅੱਜ ਪੌੜੀ ਪੜ੍ਹ ਰਿਹਾ ਸਾਂ ਕਿ ਇਹ ਖੇਡ ਇੱਕ ਐਸੀ ਹੈ ਸੁਰਤ ਨੂੰ ਕਦੀ ਵੀ ਥੜਕਾਉਣ ਵਾਸਤੇ ਕਦੀ ਵੀ ਸੁਰਤ ਨੂੰ ਥੜਕਾਉਣ ਵਾਸਤੇ ਕੋਈ ਨਾ ਕੋਈ ਬੰਦਾ ਹੀਲਾ ਸਾਹਮਣੇ ਖੜਾ ਕਰ ਸਕਦਾ ਗੁਰੂ ਸਾਹਿਬ ਸਿੱਧਾਂ ਨੂੰ ਮਿਲੇ ਮੈਂ ਉਹ ਪੌੜੀ ਆਪ ਨਾਲ ਸਾਂਝੀ ਕਰਾਂ ਉਸ ਵਿੱਚ ਮੈਂ ਬੇਨਤੀ ਕਰਾਂ ਕਿਉਂਕਿ ਉਹਨਾਂ ਨੂੰ ਜਿੰਨੇ ਮਿਲਦੇ ਸਨ ਜਦੋਂ ਕਰਾਮਾਤਾਂ ਨਾਲ ਉਹ ਪਦਾਰਥਕ ਮਾਇਆ ਰਚਦੇ ਸਨ ਜਾਂ ਮਾਇਆ ਰਚ ਦਿੰਦੇ ਸਨ ਉਹ ਸੱਚਮੁੱਚ ਉਸ ਮਾਇਆ ਵਿੱਚ ਖਚ ਧੋ ਕੇ ਆਪਣੀ ਸੁਰਤ ਤੋਂ ਡਿੱਗ ਪੈਂਦੇ ਸਨ ਹਜ਼ੂਰ ਸੱਚੇ ਪਾਤਸ਼ਾਹ ਗਏ ਤੇ ਸਿੱਧਾਂ ਨਾਲ ਗੱਲਬਾਤ ਹੋਈ ਸਿੱਧ ਬਹੁਤ ਪ੍ਰਭਾਵਿਤ ਹੋਏ ਜਦੋਂ ਮਹਾਰਾਜ ਜੀ ਨੇ ਹਰ ਸਵਾਲ ਦਾ ਉੱਤਰ ਦਿੱਤਾ ਉਹਨਾਂ ਨੇ ਜਦੋਂ ਤਰਨ ਦੀ ਗੱਲ ਪੁੱਛੀ ਭਵ ਸਾਗਰ ਕਿਵੇਂ ਤਰਨਾ ਹੈ ਬਾਬਾ ਜੀ ਨੇ ਹੱਸ ਕੇ ਕਹਿ ਦਿੱਤਾ ਅਜੇ ਤੱਕ ਤਾਂ ਤੁਰਨ ਦੇ ਜਾਚ ਨੇ ਆਈ ਤੇ ਤਰਨ ਦੀ ਜਾਚ ਕਿਤੇ ਸਿੱਖੋ ਉਹਨਾਂ ਦੇ ਮਨ ਚ ਹੈ ਵੀ ਜਿੰਨੀਆਂ ਇਹ ਗੱਲਾਂ ਕਰ ਰਹੇ ਨੇ ਜਿਵੇਂ ਮੈਣ ਕਹਿ ਦੰਤ ਕਿਉਂ ਖਾਈਐ ਸਾਰ ਮੋਮ ਦੇ ਦੰਦਾਂ ਨਾਲ ਲੋਹਾ ਕਿਵੇਂ ਖਾਧਾ ਜਾ ਸਕਦਾ ਗੁਰੂ ਸਾਹਿਬ ਸਾਰਾ ਉੱਤਰ ਦੇ ਰਹੇ ਉਹਨਾਂ ਨੇ ਬੜੇ ਪ੍ਰਸ਼ਨ ਇੱਥੋਂ ਤੱਕ ਜਦੋਂ ਇਹਨਾਂ ਸਵਾਲ ਕੀਤੇ ਕਿਸ ਕਾਰਨ ਗ੍ਰਹਿ ਤਜੋ ਉਦਾਸ ਕਿਸ ਕਾਰਨ ਇਹ ਭੇਖ ਨਿਵਾਸੀ ਕਿਸ ਵੱਖਰ ਕੇ ਤੂੰ ਬਣ ਜਾ ਰਹੇ ਕਿਉਂ ਕਰ ਸਾਧ ਲੰਘਾਵੋ ਭਾਰ ਇਹ ਸਵਾਲ ਸੰਸਿੱਧ ਗੋਸ਼ਟ ਵਿੱਚ ਕਿਸ ਕਾਰਨ ਗ੍ਰਹਿ ਤਜੋ ਉਦਾਸ ਤੁਸੀਂ ਆਪਣਾ ਘਰ ਕਿਉਂ ਤਿਆਗ ਦਿੱਤਾ ਕਿਸ ਕਾਰਨ ਇਹ ਭੇਖ ਨਿਵਾਸ ਤੇ ਤੁਸੀਂ ਸਾਡੇ ਵਾਲੇ ਕੱਪੜੇ ਭੇਖ ਕਿਉਂ ਪਾ ਲਿਆ ਕਿਸ ਵੱਖਰ ਕੇ ਤੂੰ ਬਣ ਜਾ ਰਹੇ ਤੁਸੀਂ ਕਿਸ ਚੀਜ਼ ਦਾ ਵਪਾਰ ਕਰਨ ਵਾਲੇ ਹੋ? ਕਿਉਂਕਿ ਸਾਥ ਲੰਘਾਵੋ ਪਾਰੇ, ਜਿਹੜਾ ਤੁਹਾਡੀ ਸੰਗਤ ਕਰੇਗਾ ਉਹਦੇ ਪਾਰ ਉਤਾਰੇ ਦਾ ਸਾਧਨ ਕੀ? ਮਹਾਰਾਜ ਅੱਗੋਂ ਉੱਤਰ ਦਿੰਦੇ, ਹਜ਼ੂਰ ਕਹਿੰਦੇ ਆ ਤੁਸੀਂ ਪੁੱਛਿਆ ਹੈ ਕਿਸ ਕਾਰਨ ਗ੍ਰਹਿ ਤਜੋ ਉਦਾਸੀ? ਮਹਾਰਾਜ ਕਹਿੰਦੇ ਗੁਰਮੁਖ ਖੋਜਿਤ ਭੈ ਉਦਾਸੀ। ਇਸ ਬੇਨਤੀ ਸੁਣਿਓ, ਇਹਦਾ ਸਵਾਲ ਹੈ ਕਿਸ ਕਾਰਨ ਗ੍ਰਹਿ ਤਜੋ ਉਦਾਸੀ? ਗੁਰੂ ਜੀ ਕਹਿੰਦੇ ਗੁਰਮੁਖ ਖੋਜਿਤ ਭੈ ਉਦਾਸੀ, ਮੈਂ ਘਰੋਂ ਤੁਰਿਆ ਵਾ ਰੱਬ ਦੀ ਪਰਮਾਤਮਾ ਦੀ ਵਾਹਿਗੁਰੂ ਦੀ ਇਬਾਦਤ ਕਰਨ ਵੱਲ ਲੱਭਣ, ਗੁਰਮੁਖ ਜਨਾਂ ਨੂੰ ਲੱਭਣ ਵਾਸਤੇ। ਤੇ ਅਗਲਾ ਗੱਲ ਤੁਸੀਂ ਪੁੱਛਿਆ ਕਿਸ ਕਾਰਨ ਇਹ ਭੇਕ ਨਿਵਾਸ? ਮਹਾਰਾਜ ਕਹਿੰਦੇ ਦਰਸ਼ਨ ਕਹਿ ਤਾਂ ਭੇਕ ਨਿਵਾਸੀ, ਮੈਂ ਇਸ ਕਰਕੇ ਤੁਹਾਡੇ ਵਰਗੇ ਕੱਪੜੇ ਪਾਏ ਨੇ, ਕੱਪੜਾ ਵੇਖ ਕੇ ਤੁਸੀਂ ਨੇੜੇ ਜਲਦੀ ਆਓ। ਅੱਗੇ ਮਹਾਰਾਜ ਪੁੱਛਦੇ ਆ, ਤੁਸੀਂ ਪੁੱਛ ਰਹੇ ਹੋ ਕਿ ਕਿਸ ਕਾਰਨ ਗ੍ਰਹਿ ਤਜੋ ਉਦਾਸੀ, ਕਿਸ ਕਾਰਨ ਇਹ ਭੇਕ ਨਿਵਾਸੀ, ਕਿਸ ਵਕਰ ਕੇ ਤੂੰ ਬਣ ਜਾ ਰਹੇ? ਮਹਾਰਾਜ ਕਹਿੰਦੇ ਸਾਚ ਵਕਰ ਕੇ ਖਾਮ ਬਣ ਜਾ ਰਹੇ। ਤੁਸੀਂ ਸਵਾਲ ਕੀਤਾ ਕਿ ਆਪਣੇ ਸਾਥੀਆਂ ਨੂੰ ਪਾਰ ਕਿਵੇਂ ਕਰੋਗੇ? ਕਿਸ ਵਕਰ ਕੇ ਤੂੰ ਬਣ ਜਾ ਰਹੇ, ਕਿਉਂਕਿ ਸਾਥ ਲੰਘਾਵੋ ਪਾਰੇ। ਮਹਾਰਾਜ ਕਹਿੰਦੇ ਨੇ ਸਾਚ ਵਕਰ ਕੇ ਹਮਣ ਜਾ ਰਹੇ, ਨਾਨਕ ਗੁਰਮੁਖ ਉਤਰ ਸਿਪਾਰੇ। ਜਿਹੜਾ ਗੁਰੂ ਦੀ ਗੱਲ ਮੰਨੇਗਾ, ਬਚਨ ਮੰਨੇਗਾ, ਉਹ ਭਵ ਸਾਗਰ ਤੋਂ ਉਤਰੇਗਾ। ਹੁਣ ਸਿੱਧਾਂ ਨੇ ਸੋਚਿਆ ਵੀ ਇੰਨਾ ਜਵਾਬ, ਹਾਜ਼ਰ ਜਵਾਬ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd ਸਟਰੀਟ, ਨਾਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East, Calgary, near

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਅੰਦਰ ਅਕਾਲ ਪੁਰਖ ਜਿਸ ਨੂੰ ਪਰਮੇਸ਼ਵਰ ਕਹਿੰਦੇ ਨੇ, ਪਾਰ ਬ੍ਰਹਮ ਕਹਿੰਦੇ ਨੇ, ਰੱਬ ਕਹਿੰਦੇ ਨੇ, ਨਿਰੰਕਾਰ ਕਹਿੰਦੇ ਹਨ, ਜੋ ਸਰਵ ਵਿਆਪਕ ਹੈ, ਸਰਵ ਕਲਾ ਸਮਰੱਥ ਹੈ, ਓਮਨੀਪੋਟੈਂਟ ਹੈ, ਉਸ ਅਕਾਲ ਪੁਰਖ ਦੀ ਵਡਿਆਈ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ। ਔਰ ਦੋ ਨੰਬਰ ਉੱਤੇ ਗੁਰੂ ਪਰਮੇਸ਼ਰ ਦੀ ਵਡਿਆਈ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ। ਅਕਾਲ ਪੁਰਖ ਪਰਮੇਸ਼ਰ ਤੇ ਗੁਰੂ ਪਰਮੇਸ਼ਰ, ਸਾਧ ਸੰਗਤ ਇਸ ਤਰ੍ਹਾਂ ਹਨ ਜਿਵੇਂ ਮੂਰਤਾਂ ਦੋ ਹਨ ਤੇ ਵਿਚਲੀ ਜੋਤ ਇੱਕ ਹੈ। ਔਰ ਤੀਸਰਾ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਅਕਾਲ ਪੁਰਖ ਦੇ ਨਾਮ ਦੀ ਬੜੀ ਵਡਿਆਈ ਹੈ। ਚਾਰ ਨੰਬਰ ਉੱਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਅਕਾਲ ਪੁਰਖ ਦਾ ਨਾਮ ਜਪਣ ਵਾਲੇ ਸਾਧੂਆਂ ਦੀ ਵਡਿਆਈ ਹੈ। ਹੁਣ ਚਾਰੇ ਗੱਲਾਂ ਹਜ਼ੂਰ ਨੇ ਕਹੀਆਂ, ਅਕਾਲ ਪੁਰਖ ਦੀ ਵਡਿਆਈ, ਗੁਰੂ ਪਰਮੇਸ਼ਰ ਦੀ ਵਡਿਆਈ, ਅਕਾਲ ਪੁਰਖ ਦੇ ਨਾਮ ਦੀ ਵਡਿਆਈ ਤੇ ਨਾਮ ਜਪਣ ਵਾਲਿਆਂ ਦੀ ਵਡਿਆਈ। ਇਹ ਸਲੋਕ ਤੁਹਾਨੂੰ ਯਾਦ ਹੈ, ਜਦੋਂ ਤੁਸੀਂ ਸੁਣਦੇ ਹੋ, ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ ਕਹੁ ਨਾਨਕ ਜਗਤ ਮੈਂ ਕਿਨ ਜਪਿਓ ਗੁਰਮੰਦ। ਨਾਮ ਅਕਾਲ ਪੁਰਖ ਦਾ, ਪਰ ਸਾਧ ਸੰਗਤ ਕਿਸੇ ਸਰੀਰ ਨੂੰ ਰੱਬ ਦਾ ਨਾਮ ਦਾਨ ਦੇਣ ਦੀ ਸਮਰੱਥਾ ਨਹੀਂ ਹੈ। ਅਕਾਲ ਪੁਰਖ ਨੇ ਗੁਰੂ ਪਰਮੇਸ਼ਰ ਦੇ ਹੱਥੇ ਵਡਿਆਈ ਰੱਖੀ ਹੈ, ਇਹ ਅਧਿਕਾਰ ਸਿਰਫ ਗੁਰੂ ਨੂੰ ਹੈ। ਉਹ ਅਕਾਲ ਪੁਰਖ ਦਾ ਨਾਮ ਅੱਗੇ ਦੇ ਸਕਦਾ, ਗੁਰੂ ਦੇ ਨਾਮ ਤੋਂ ਬਗੈਰ ਅਕਾਲ ਪੁਰਖ ਦੀ ਪ੍ਰਾਪਤੀ ਨਹੀਂ ਹੋ ਸਕਦੀ। ਗੁਰਮਤ ਵਿੱਚ ਬਹੁਤ ਗਹਿਰਾ ਕੰਸੈਪਟ ਹੈ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਆਇਆ, ਮੈਂ ਉਹਦੇ ਅਕੋਰਡਿੰਗ ਬੇਨਤੀ ਕਰਾਂਗਾ। ਅਕਾਲ ਪੁਰਖ ਰੱਬ, ਉਹਨੂੰ ਮਿਲਣ ਵਾਸਤੇ ਗੁਰੂ ਲਾਜ਼ਮੀ ਹੈ। ਬਹੁਤ ਵਾਰ ਤੁਸੀਂ ਸ਼ਬਦ ਸੁਣਦੇ ਹੋ, ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਤੇਰੇ ਕੋਲ ਇੰਨਾ ਕੁ ਗਿਆਨ ਹੋਵੇ ਕਿ ਜੇ ਸੌ ਚੰਦਾ ਉਗਮੈ ਸੂਰਜ ਚੜੇ ਹਜ਼ਾਰ, ਇਤੇ ਚਾਨਣ ਹੁੰਦੇ ਆ ਗੁਰਬਿਨ ਘੋਰ ਅੰਧਾਰ, ਗੁਰੂ ਤੋਂ ਬਗੈਰ ਘੋਰ ਅੰਧਕਾਰ। ਇਹਦਾ ਮਤਲਬ ਗੁਰੂ ਦਾ ਹੋਣਾ ਲਾਜ਼ਮੀ ਹੈ। ਦੁਨਿਆਵੀ ਕੋਈ ਵਿਦਿਆ ਸਿੱਖਣੀ ਹੋਵੇ, ਅਕੈਡਮਿਕ ਐਜੂਕੇਸ਼ਨ ਵਾਸਤੇ ਵੀ ਸਕੂਲ ਵਿੱਚ ਕੋਈ ਉਸਤਾਦ ਧਾਰਨ ਕਰਨਾ ਪੈਂਦਾ। ਦੁਨਿਆਵੀ ਕੋਈ ਕੰਮ ਧੰਦਾ ਸਿੱਖਣ ਵਾਸਤੇ ਵੀ ਕਿਸੇ ਉਸਤਾਦ ਗੁਰੂ ਕੋਲ ਜਾਣਾ ਪੈਂਦਾ। ਖੇਤੀ ਦਾ ਕੰਮ ਸਾਧ ਸੰਗਤ ਉਹ ਵੀ ਕਰਨ ਵਾਸਤੇ ਕੋਈ ਸਿੱਖਣਾ ਪੈਂਦਾ। ਕੁਝ ਨਾ ਕੁਝ ਸਿੱਖਣ ਵਾਸਤੇ ਕਿਸੇ ਨਾ ਕਿਸੇ ਗੁਰੂ ਨੂੰ ਧਾਰਨ ਕਰਨਾ ਪਏਗਾ। ਏਦਾਂ ਪਾਤਸ਼ਾਹ ਨੇ ਕਿਹਾ, ਅਕਾਲ ਪੁਰਖ ਰੱਬ ਨੂੰ ਮਿਲਣਾ ਚਾਹੁੰਦਾ, ਗੁਰੂ ਤੋਂ ਬਗੈਰ ਰੱਬ ਦੀ ਪ੍ਰਾਪਤੀ ਨਹੀਂ, ਤੈਨੂੰ ਗੁਰੂ ਕੋਲ ਜਾਣਾ ਪਏਗਾ। ਔਰ ਜਦੋਂ ਤੁਸੀਂ ਗੁਰੂ ਕੋਲ ਜਾਓਗੇ ਤਾਂ ਗੁਰੂ ਕੋਲ ਜਿਹੜਾ ਸਿੱਖ ਪਹੁੰਚਦਾ ਉਹਦੇ ਵਾਸਤੇ ਗੁਰਮਤ ਵਿੱਚ ਬੜਾ ਨਵੇਕਲਾ ਕੰਸੈਪਟ ਹੈ। ਸਿੱਖ ਗੁਰੂ ਕੋਲ ਆਉਂਦਾ ਜੀ ਗੁਰਪ੍ਰਸਾਦ ਤੋਂ ਬਗੈਰ, ਇੱਕੋ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ, ਉਹਦੀ ਪ੍ਰਾਪਤੀ ਨਹੀਂ ਜਿਹਦੇ ਗੁਣ ਨੇ। ਗੁਰਪ੍ਰਸਾਦ ਲੈਣ ਵਾਸਤੇ ਸਿੱਖ ਗੁਰੂ ਕੋਲ ਆਏਗਾ, ਫਿਰ ਗੁਰੂ ਕਹੇਗਾ, ਭਾਈ ਹੁਣ ਤੂੰ ਗੁਰਸਿੱਖਾਂ ਕੋਲ ਜਾ, ਗੁਰਸਿੱਖਾਂ ਤੋਂ ਬਗੈਰ ਮੇਰੀ ਪ੍ਰਾਪਤੀ ਨਹੀਂ। ਬੜੀ ਹੈਰਾਨਗੀ ਵਾਲੀ ਗੱਲ ਹੈ, ਗੁਰੂ ਨੂੰ ਮਿਲਣ ਵਾਸਤੇ ਫਿਰ ਗੁਰੂ ਕਹਿੰਦਾ ਗੁਰਸਿੱਖਾਂ ਵਿੱਚੋਂ ਹੋ ਕੇ ਆ। ਮਹਾਰਾਜ ਕਿਉਂ? ਸਾਹਿਬ ਕਹਿਣਗੇ, ਗੁਰਸਿੱਖਾਂ ਅੰਦਰ ਸਤਿਗੁਰ ਵਰਤੈ। ਗੁਰਸਿੱਖਾਂ ਦੇ ਅੰਦਰ ਸਤਿਗੁਰੂ ਵਰਤ ਰਿਹਾ। ਚੁਣ ਕੱਢੇ ਲੱਦੋ ਵਾਰੇ, ਕਹਿੰਦੇ ਉਹਨਾਂ ਵਿੱਚੋਂ ਗੁਣ ਚੁਣ। ਤੇ ਭਾਈ ਗੁਰਸਿੱਖਾਂ ਵਿੱਚ ਗੁਰੂ ਵਰਤਦਾ, ਜਾਂ ਪਹਿਲਾਂ ਗੁਰਸਿੱਖਾਂ ਦੀ ਸੇਵਾ ਕਰ, ਪਹਿਲਾਂ ਗੁਰਸਿੱਖਾਂ ਕੋਲੋਂ ਸਿੱਖ ਗੁਰੂ ਨੂੰ ਕਿਵੇਂ ਰਜਾਈ ਦੇ। ਜਿੱਦਣ ਗੁਰਸਿੱਖਾਂ ਕੋਲੋਂ ਸਿੱਖ ਲੇਗਾ ਉਦਣ ਗੁਰੂ ਦੀ ਪ੍ਰਾਪਤੀ ਹੋ ਜਾਏਗੀ। ਪਰ ਇਹ ਵੀ ਗੱਲ ਕਹੀ, ਜਿਨ੍ਹਾਂ ਗੁਰਸਿੱਖਾਂ ਕੋਲ ਕੱਲਿਆ ਉਹ ਕਿਤੇ ਪੂਜਾ ਨਾ ਕਰਾਉਣ ਲੱਗ ਜਾਣ। ਜਿਨ੍ਹਾਂ ਗੁਰਸਿੱਖਾਂ ਕੋਲ ਕਿਹਾ ਭਾਈ ਉਹਨਾਂ ਕੋਲ ਜਾ, ਤੂੰ ਉਹਨਾਂ ਦੇ ਸਰੀਰਾਂ ਤੱਕ ਸੀਮਤ ਨਾ ਰਹਿ ਜਾਈ, ਤੂੰ ਅਦਬ ਤੇ ਸਤਿਕਾਰ ਕਰਨਾ, ਗੁਰੂ ਕੋਲ ਜਾਣ ਦੀ ਜੁਗਤ ਪੁੱਛਣੀ ਹੈ। ਪਰ ਉਹ ਸਰੀਰ ਧਾਰੀਆਂ ਨੂੰ ਵੀ ਕਿਹਾ ਤੁਸੀਂ ਕਿਤੇ ਪੂਜਾ ਨਾ ਕਰਾਉਣ ਲੱਗ ਜਾਓ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਹੁਤ ਗਿਆਨ ਵਡਿਆਈ ਗੁਰਬਾਣੀ ਦੀ ਵਿਆਖਿਆ ਪ੍ਰਚਾਰਕ ਥਾਪ ਦਿੱਤਾ।
ਕਹਿੰਦੇ ਜਾਓ ਭਾਈ ਸਿੱਖੀ ਦਾ ਪ੍ਰਚਾਰ ਕਰੋ। ਜਦੋਂ ਸੱਚ ਦਾ ਪ੍ਰਚਾਰ ਕਰਨਾ ਫਿਰ ਸੱਚ ਦੀ ਤਾਕਤ ਕੋਲ ਚਾਹੀਦੀ ਹੈ। ਜਦੋਂ ਤੁਸੀਂ ਸੱਚ ਦੇ ਮਾਰਗ ਤੇ ਤੁਰਨਾ ਫਿਰ ਤੁਹਾਡੇ ਕੋਲ ਸਾਧ ਸੰਗਤ ਗੁਰੂ ਦੀ ਕਿਰਪਾ ਤੋਂ ਬਗੈਰ ਬਖਸ਼ਿਸ਼ ਤੋਂ ਬਗੈਰ ਤੁਸੀਂ ਤੁਰ ਨਹੀਂ ਸਕੋਗੇ ਕਿਉਂਕਿ ਇਹ ਮਾਰਗ ਬੜਾ ਔਖਾ ਹੈ। ਇਸ ਮਾਰਗ ਉੱਤੇ ਬਹੁਤ ਤੁਹਾਨੂੰ ਸਾਕਤ ਮਿਲਣਗੇ। ਸਾਕਤਾਂ ਵਿੱਚ ਜਾ ਕੇ ਉਹਨਾਂ ਨੂੰ ਸੱਚ ਨਾਲ ਜੋੜਨਾ, ਸੰਸਾਰ ਵਿੱਚ ਜਾ ਕੇ ਉਹਨਾਂ ਨੂੰ ਸੰਸਾਰ ਦੀ ਸੱਚ ਗੱਲ ਸਮਝਾਉਣੀ ਹੈ। ਕਿੰਨੀ ਕਠਿਨ ਗੱਲ ਹੈ, ਸੰਸਾਰ ਦੇ ਮੋਹ ਵਿੱਚ ਗਰਸੇ ਹੋਏ ਲੋਕਾਂ ਵਿੱਚ ਬਹਿ ਕੇ ਗੱਲ ਕਹਿਣੀ ਹੈ ਕਿ ਇਹ ਕੁਟੰਬ ਤੂੰ ਜੇ ਦੇਖਦਾ ਚੱਲਣਾ ਹੀ ਤੇਰੇ ਨਾਲੇ। ਭਾਈ ਕੁਟੰਬ ਪੁੱਤਰ ਧੀਆਂ ਜੋ ਤੂੰ ਵੇਖ ਰਿਹਾ, ਇਹ ਜ਼ਮੀਨ ਜਾਇਦਾਦ ਜੋ ਕੁਝ ਵੇਖਦੇ ਤੇਰੇ ਨਾਲ ਨਹੀਂ ਜਾਣ। ਉਹਨਾਂ ਨੂੰ ਸੱਚ ਨਾਲ ਜੋੜਨ ਵਾਸਤੇ ਗੁਰੂ ਦੀ ਕਿਰਪਾ ਬਖਸ਼ਿਸ਼ ਤੋਂ ਬਗੈਰ ਨਹੀਂ ਚੱਲ ਸਕੋਗੇ। ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਤੋਰਿਆ ਤੇ ਨਾਲ ਕਿਹਾ ਭਾਈ ਸਾਵਣ ਮੱਲ, ਜਿਹੜੇ ਨਾਮ ਦੀ ਜਿਸ ਰੱਬ ਦੀ ਗੱਲ ਕਰਨੀ ਹੈ ਕਦੇ ਕਦੇ ਲੋਕਾਂ ਨੇ ਪਰਤਾਉਣਾ। ਭਾਈ ਜਿਹੜੇ ਰੱਬ ਦੀ ਗੱਲ ਕਰਨਾ ਹੈ, ਤੂੰ ਕਹਿੰਦਾ ਨਾਮ ਆਹ ਕੁਝ ਕਰਦਾ ਕਰਕੇ ਵਿਖਾਓ, ਤੂੰ ਕਹਿੰਦਾ ਰੱਬ ਆਹ ਕੁਝ ਕਰ ਦਿੰਦਾ ਕਿੱਥੇ ਕਦੇ ਵਿਖਾਓ। ਰੱਬ ਦਾ ਕੋਈ ਪ੍ਰਤੱਖ ਪ੍ਰਮਾਣ ਨਹੀਂ। ਰੱਬ ਨੂੰ ਸਿੱਧ ਕਰਨਾ ਪਏ, ਕੋਈ ਸਰੀਰ ਧਾਰੀ ਕਿਵੇਂ ਸਿੱਧ ਕਰੇ। ਉਹਦੇ ਵਾਸਤੇ ਗੁਰੂ ਦੀ ਕਿਰਪਾ ਬਖਸ਼ਿਸ਼ ਮਗਰ ਚਾਹੀਦੀ ਹੈ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਹੁਤ ਵੱਡੀ ਬਖਸ਼ਿਸ਼ ਕੀਤੀ, ਨਾਲ ਇੱਕ ਰੁਮਾਲ ਦੇ ਦਿੱਤਾ, ਗਿਆਨ ਬਖਸ਼ਿਸ਼ ਕਿਰਪਾ ਦੇ ਨਾਲ ਨਾਲ ਕਿਹਾ ਆਹ ਕੋਲ ਰੱਖ ਲਿਓ, ਜਦੋਂ ਕਦੇ ਜ਼ਰੂਰਤ ਪਏ ਜਿੱਥੇ ਲੱਗੇ ਅਤ ਮੁਸ਼ਕਲ ਹੈ, ਤੇਰੇ ਹੱਦ ਤੋਂ ਬਾਹਰ ਗੱਲ ਜਾ ਰਹੀ ਹੈ, ਜਾਂ ਗੁਰੂ ਨਾਨਕ ਸਾਹਿਬ ਦੇ ਚਰਨਾਂ ਚ ਅਰਦਾਸ ਕਰਿਓ, ਆ ਗੁਰੂ ਦੀ ਬਖਸ਼ਿਸ਼ ਸਮਝ ਕੇ ਰੁਮਾਲ ਵਰਤ ਲਿਓ, ਜੋ ਕਹੋਗੇ ਫਿਰ ਉਹ ਹੋਏਗਾ। ਹੁਣ ਪ੍ਰਚਾਰ ਉਹਦਾ ਕਰਨਾ ਕਿ ਜੋ ਮੰਗੇ ਠਾਕੁਰ ਆਪਣੇ ਤੇ, ਜੋ ਮੰਗੋਗੇ ਉਹ ਮਿਲਦਾ। ਲੋਕ ਕਹਿਣਗੇ ਕਿਵੇਂ? ਭਾਈ ਸਾਵਣ ਮੱਲ ਚਲੇ ਗਏ, ਬੜੀ ਸੋਭਾ ਵਡਿਆਈ ਹੋਈ, ਵਾਹ ਵਈ ਉਹ ਪ੍ਰਚਾਰ ਕਰਦੇ ਨੇ ਕਿਤੇ, ਵਾਹ ਵਈ ਉਹਨਾਂ ਦੇ ਕੋਲ ਬੜਾ ਕੁਝ ਹੈ। ਜਿਹੜੇ ਇਲਾਕੇ ਵਿੱਚ ਗਏ ਲੋਕ ਅਦਬ ਸਤਿਕਾਰ ਕਰਨ ਲੱਗ ਪਏ। ਇਤਿਹਾਸ ਕਹਿੰਦਾ ਪਹਾੜੀ ਇਲਾਕੇ ਵਿੱਚ ਰੁਕੇ ਹੋਏ ਨੇ, ਉੱਥੋਂ ਦੇ ਰਾਜੇ ਦਾ ਲੜਕਾ ਬਿਮਾਰ ਪੈ ਗਿਆ, ਵੈਦਾਂ ਨੇ ਜਵਾਬ ਦੇ ਦਿੱਤਾ ਇਹਦੇ ਉੱਤੇ ਦਵਾਈ ਦਾਰੂ ਕੰਮ ਨਹੀਂ ਕਰਦੀ। ਜਦੋਂ ਰਾਜੇ ਦਾ ਜਵਾਨ ਲੜਕਾ ਮਰਨ ਕਿਨਾਰੇ ਪਹੁੰਚ ਗਿਆ, ਕਿਸੇ ਨੇ ਰਾਜੇ ਨੂੰ ਦੱਸਿਆ ਕੋਈ ਗੁਰੂ ਅਰਜਨ ਦੇ ਮਹਾਰਾਜ ਦਾ ਸਿੱਖ ਹੈ, ਬੜਾ ਹੀ ਪਹੁੰਚਿਆ ਹੋਇਆ ਬਾਬਾ ਸਾਵਣ ਮੱਲ, ਉਹਦੇ ਕੋਲ ਬੜੀਆਂ ਕਰਾਮਾਤਾਂ ਨੇ, ਉਹ ਲੋਕਾਂ ਨੂੰ ਨਾਮ ਨਾਲ ਜੋੜਦਾ, ਦੁੱਖ ਹਟ ਜਾਂਦੇ ਨੇ, ਉਹ ਲੋਕਾਂ ਉੱਤੇ ਸਹਿ ਸੁਭਾਏ ਬਚਨ ਕਹੇ ਉਹਨਾਂ ਦੇ ਕਾਰਜ ਰਾਸ ਹੋ ਜਾਂਦੇ ਨੇ। ਕਹਿੰਦੇ ਨੇ ਉਹ ਰਾਜਾ ਆਪਣੇ ਮੰਤਰੀਆਂ ਸਮੇਤ ਬਾਬੇ ਸਾਵਣ ਮੱਲ ਜੀ ਨੇ ਕੋਲ ਆਇਆ, ਆ ਕੇ ਹੱਥ ਜੋੜ ਕਹਿੰਦਾ ਜੀ ਮੇਰਾ ਲੜਕਾ ਇੱਕੋ ਇੱਕ ਹੈ, ਮਰਨ ਕਿਨਾਰੇ ਪਿਆ, ਵੈਦਾਂ ਦੀ ਦਵਾਈ ਕੰਮ ਨਹੀਂ ਕਰਦੀ, ਤੁਸੀਂ ਕਿਰਪਾ ਕਰੋ, ਸੁਣਿਆ ਤੁਸੀਂ ਰੋਗੀਆਂ ਦਾ ਰੋਗ ਹਟਾ ਦਿੰਦੇ ਹੋ। ਬਾਬੇ ਸਾਵਣ ਮੱਲ ਨੇ ਕਿਹਾ ਵੀ ਜੇ ਤੂੰ ਇੰਨੀ ਆਸਥਾ ਰੱਖ ਕੇ ਆਇਆ, ਇਹ ਮਨ ਵਿੱਚ ਸੋਚਿਆ ਰਾਜੇ ਦੇ ਰਾਹੀਂ ਪ੍ਰਚਾਰ ਵੱਧ ਸਕਦਾ। ਚਲੇ ਗਏ, ਵੈਦਾਂ ਦੀ ਵਾਹ ਪੇਸ਼ ਖਤਮ ਹੋ ਚੁੱਕੀ ਸੀ। ਬਾਬੇ ਸਾਵਣ ਮੱਲ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਚ ਅਰਦਾਸ ਕੀਤੀ ਤੇ ਗੁਰੂ ਅਰਜਨ ਦੇਵ ਮਹਾਰਾਜ ਦਾ ਦਿੱਤਾ ਰੁਮਾਲ ਵਰਤ ਦਿੱਤਾ। ਅੱਜ ਹੋਰ ਕੱਲ ਹੋਰ ਰਾਜੇ ਦਾ ਬੇਟਾ ਤੰਦਰੁਸਤ ਹੋ ਗਿਆ ਤੇ ਕਹਿੰਦੇ ਰਾਜੇ ਨੇ ਆਪਣੇ ਬਰਾਬਰ ਸਿੰਘਾਸਨ ਲਵਾ ਲਿਆ, ਆਪਣੇ ਵਰਗਾ ਤਖ਼ਤ ਤਿਆਰ ਕਰਵਾਇਆ, ਲਿਆ ਕੇ ਬਾਬੇ ਸਾਵਣ ਮੱਲ ਨੂੰ ਬਰਾਬਰ ਬਿਠਾ ਲਿਆ। ਹੁਣ ਗੁਦਰਤ ਦੀ ਮਾਇਆ ਸ਼ੁਰੂ ਹੋਈ ਹੈ। ਜਦੋਂ ਰਾਜੇ ਨੇ ਇੰਨਾ ਮਾਣ ਦਿੱਤਾ ਆਪਣੇ ਬਰਾਬਰ ਬਿਠਾਇਆ ਤਾਂ ਮਨ ਵਿੱਚ ਉਹ ਕੁਝ ਚੱਲ ਪਿਆ, ਇੰਨੇ ਲੋਕ ਮੱਥਾ ਟੇਕ ਰਹੇ ਨੇ, ਇੰਨੇ ਲੋਕ ਮੰਗਣ ਆ ਰਹੇ ਨੇ, ਭੁਲੇਖਾ ਪੈ ਗਿਆ, ਇਹ ਭਰਮ ਕਿਸੇ ਵੀ ਸਰੀਰਧਾਰੀ ਨੂੰ ਪੈ ਸਕਦਾ, ਇਹ ਮਾਇਆ ਹੈ। ਜਦੋਂ ਲੋਕ ਮੱਥਾ ਟੇਕਣ ਲੱਗ ਪਏ, ਬਾਬੇ ਸਾਵਣ ਮੱਲ ਦੀ ਪੂਜਾ ਹੋਣ ਲੱਗ ਪਈ, ਰਾਜਾ ਤੇ ਰਾਣੀਆਂ ਨਮਸਕਾਰ ਕਰਨ, ਸਿੰਘਾਸਨ ਸੋਨੇ ਦਾ ਬਣਾ ਦਿੱਤਾ, ਆਪਣੇ ਰਿਆਸਤ ਵਿੱਚ ਜ਼ਮੀਨ ਦੇ ਦਿੱਤੀ, ਬੜਾ ਵੱਡਾ ਡੇਰਾ ਖੋਲਿਆ, ਭੁਲੇਖਾ ਪੈ ਗਿਆ ਬਾਬੇ ਸਾਵਣ ਮੱਲ ਨੂੰ, ਇਹ ਭੁੱਲ ਗਿਆ ਬਖਸ਼ਿਸ਼ਾਂ ਗੁਰੂ ਅਰਜਨ ਦੇਵ ਮਹਾਰਾਜ ਦੀਆਂ ਹਨ। ਜਦੋਂ ਸਿੱਖ ਗੁਰੂ ਨੂੰ ਭੁੱਲ ਜਾਏ ਫਿਰ ਸਾਧ ਸੰਗਤ ਬਖਸ਼ਿਸ਼ ਕਿਰਪਾ ਨਦਰ ਦਾ ਨਾਲਾ ਸੁੱਕਣ ਲੱਗ ਪੈਂਦਾ, ਉਹ ਨਦੀਆਂ ਫਿਰ ਵਹਿੰਦੀਆਂ ਨਹੀਂ ਰਹਿੰਦੀਆਂ, ਉਹ ਸੁੱਕ ਜਾਂਦੀਆਂ ਨੇ। ਸਾਧ ਸੰਗਤ ਨਦੀ ਕਿੰਨੀ ਵੀ ਭਰ ਕੇ ਚੱਲ ਰਹੀ ਹੋਵੇ, ਨਦੀ ਦੇ ਸੁੱਕਣ ਦਾ ਖਤਰਾ ਬਣਿਆ ਰਹਿੰਦਾ, ਪਤਾ ਕਿਉਂ? ਉਹਨੂੰ ਪਾਣੀ ਕਿਤਿਓਂ ਮੰਗਵਾਂ ਮਿਲ ਰਿਹਾ, ਉਹਦਾ ਆਪਣਾ ਨਹੀਂ ਹੈ। ਨਹਿਰ ਨਦੀ ਭਾਵੇਂ ਨੱਕੋ ਨੱਕ ਭਰ ਕੇ ਚੱਲ ਰਹੀ ਹੋਵੇ, ਉਹਦੇ ਸੁੱਕਣ ਦਾ ਖਤਰਾ ਬਣਿਆ ਰਹਿੰਦਾ। ਸੱਜਣੋ, ਉਹ ਪਾਣੀ ਕਿਤਿਓਂ ਮੰਗਵਾਂ ਚੱਲ ਰਿਹਾ, ਦਰਿਆ ਵੀ ਸੁੱਕ ਜਾਂਦੇ ਨੇ, ਜੇ ਸੁੱਕਦਾ ਨਹੀਂ
ਤਾਂ ਸਿਰਫ ਸਮੁੰਦਰ ਨਹੀਂ ਸੁੱਕਣਾ, ਸਾਗਰ ਨਹੀਂ ਸੁੱਕਣਾ। ਜਿਹੜੇ ਦਰਿਆ ਨਦੀਆਂ ਨਾਲੇ ਸਾਗਰ ਨਾਲ ਜੁੜੇ ਰਹਿੰਦੇ ਨੇ ਉਹ ਸਦਾ ਹੀ ਭਰੇ ਰਹਿੰਦੇ ਨੇ, ਸਾਗਰ ਨਾਲੋਂ ਟੁੱਟ ਜਾਣ ਉਹਨਾਂ ਦੇ ਸੁੱਕਣ ਦਾ ਖਤਰਾ ਬਣ ਜਾਂਦਾ। ਬਾਬਾ ਸਾਵਣ ਮਲ ਟੁੱਟ ਗਏ, ਅੱਜ ਹੋਰ ਕੱਲ ਹੋਰ ਕਿਰਪਾ ਬਖਸ਼ਿਸ਼ ਘਟਦੀ ਗਈ, ਸੁੱਕ ਗਏ। ਜਿੰਨੀ ਵਡਿਆਈ ਹੋਈ ਉਨੀ ਨਿੰਦਿਆ ਸ਼ੁਰੂ ਹੋ ਗਈ। ਇਹ ਦੋਏ ਚੀਜ਼ਾਂ ਨੇ, ਜਿੰਨੀ ਵਡਿਆਈ ਹੋਣੀ ਹੈ ਉਨੀ ਨਿੰਦਿਆ ਵੀ ਹੋਣੀ ਹੈ। ਹੁਣ ਸੁਚੇਤ ਰਹਿਣਾ ਪੈਣਾ, ਜੇ ਤੂੰ ਵਡਿਆਈ ਕੋਲ ਰੱਖ ਲਈ ਤਾਂ ਨਿੰਦਿਆ ਵੀ ਰੱਖਣੀ ਪਏਗੀ। ਜਿੰਨਾ ਵਡਿਆਈ ਵਿੱਚ ਫੁੱਲਣਾ ਹੈ ਉਨਾ ਨਿੰਦਿਆ ਵਿੱਚ ਮਾਯੂਸ ਵੀ ਹੋਣਾ ਪੈਣ, ਉਦਾਸ ਵੀ ਹੋਣਾ ਪੈਣ। ਔਰ ਸਾਧ ਸੰਗਤ ਤਾਂ ਤਾਂਹੀਓ ਤਾਂ ਵਖੇੜੇ ਖੜੇ ਹੋਏ ਨੇ, ਜਿਨ੍ਹਾਂ ਨੂੰ ਲੱਖ ਲੱਖ ਲੋਕ ਸੁਣਦੇ ਸਨ। ਬੜੀ ਵਡਿਆਈ ਹੋ ਰਹੀ ਸੀ, ਜਦੋਂ ਨਿੰਦਿਆ ਹੋਣ ਲੱਗ ਪਈ ਉਦਾਸ ਹੋ ਗਏ, ਫਿਰ ਕੱਲ ਕਲੇਸ਼ ਸ਼ੁਰੂ ਹੋ ਗਿਆ। ਨਿੰਦਕ ਫਿਰ ਨਿੰਦਿਆ ਦਾ ਜਵਾਬ ਸ਼ਬਦਾਂ ਹੀ ਦਿੰਦਾ, ਪਰ ਜਿਹੜਾ ਸੰਤ ਹੈ ਪਹਿਲੀ ਗੱਲ ਨਾ ਉਹ ਲੋਕਾਂ ਦੀ ਵਡਿਆਈ ਲੈਂਦਾ ਤੇ ਉਹਦੀ ਕੋਈ ਲੱਖਾਂ ਲੋਕ ਨਿੰਦਿਆ ਵੀ ਕਰਨ ਉਹਦੀ ਨਿੰਦਿਆ ਦਾ ਵੀ ਅਸਰ ਨਹੀਂ। ਉਹ ਦੋਵਾਂ ਚੀਜ਼ਾਂ ਤੋਂ ਮੁਕਤ ਹੈ। ਉਹਨੂੰ ਪਾਤਸ਼ਾਹ ਨੇ ਬਚਨ ਕਹੇ, ਉਸਤਤ ਨਿੰਦਾ ਦੋ ਤਿਆਗੇ। ਪਹਿਲਾਂ ਕੀ ਤਿਆਗਿਆ? ਉਸਤਤ। ਸਭ ਤੋਂ ਔਖਾ ਕੰਮ ਤਿਆਗਣਾ ਪਤਾ ਕੀ ਹੈ? ਉਸਤਤ। ਵਡਿਆਈ ਹੋਵੇ ਤੇ ਤਿਆਗਣੀ ਬਹੁਤ ਔਖੀ ਹੈ, ਸੋਭਾ ਹੋਵੇ ਤਿਆਗਣੀ ਔਖੀ ਹੈ। ਆਹ ਤਾਂ ਤੁਸੀਂ ਵੇਖਦੇ ਹੀ ਹੋ, ਇੱਥੇ ਵੀ ਵੇਖਿਆ, ਮੈਂ ਬਾਹਰ ਵੀ ਵੇਖਿਆ, ਜਿਨ੍ਹਾਂ ਨੂੰ ਅਹੁਦੇ ਤੋਂ ਲਾ ਦਿਓ ਆਪਣਾ ਗੁਰਦੁਆਰਾ ਬਣਾ ਲੈਂਦੇ ਨੇ। ਮਕਸਦ ਕੀ ਹੈ? ਵਡਿਆਈ ਖੁਸਦੀ ਜਾ ਰਹੀ। ਕਦੇ ਤੁਸੀਂ ਕਿਸੇ ਸਾਧੂ ਦਾ ਜੀਵਨ ਵੇਖੋ, ਸਾਧੂ ਨੂੰ ਕੋਈ ਸੰਸਾਰ ਦੇ ਲੋਕ ਉਸਤਤ ਕੌਣ, ਉਹਦਾ ਕੋਈ ਅਸਰ ਨਹੀਂ। ਸਾਧੂ ਤਾਂ ਇਸ ਤਰ੍ਹਾਂ ਦੇ ਵੀ ਮੈਂ ਵੇਖੇ ਨੇ, ਮਹੱਲ ਬਣੇ ਬਣਾਏ ਛੱਡ ਕੇ ਰਾਤੋ ਰਾਤ ਚਲੇ ਗਏ, ਉਹਨਾਂ ਦੁਨੀਆਂ ਦੀ ਪਰਵਾਹ ਨਹੀਂ ਕੀਤੀ। ਉਹ ਸਰੀਰ ਧਾਰੀ ਸਾਧੂ ਸੰਤ ਗਿਆਨੀ ਅੱਜ ਵੀ ਮੌਜੂਦ ਨੇ। ਮੈਂ ਕਈ ਵਾਰ ਕਥਾ ਵਿੱਚ ਲਾਈਵ ਟੈਲੀਵਿਜ਼ਨ ਤੋਂ ਵੀ ਕਥਾ ਸੁਣਾਈ, ਕਿਸੇ ਨੇ ਹਾਲ ਬਣਾ ਦਿੱਤਾ, ਕਹਿੰਦੇ ਜੀ ਦੀਵਾਨ ਹਾਲ ਬਣਾ ਦਈਏ, ਬਾਬਾ ਜੀ ਸੰਗਤ ਬਹੁਤ ਆਉਂਦੀ ਹੈ। ਕਹਿੰਦੇ ਭਾਈ ਬਣਾ ਦੋ, ਸੰਗਤ ਲਈ ਤਾਂ ਚਾਹੀਦਾ, ਮੀਂਹ ਕਿਹੜੀ ਪੈਂਦੀ ਹੈ ਤੇ ਆ ਪੰਡਾਲ ਚੋ ਜਾਂਦੇ ਨੇ, ਹਾਲ ਠੀਕ ਹੈ, ਬਣਾਉਣਾ ਚਾਹੀਦਾ। ਪਰ ਨਾਲ ਮਹਾਂਪੁਰਸ਼ਾਂ ਕਿਹਾ, ਇਕੱਲੇ ਨਾ ਬਣਾਇਓ, ਸੰਗਤ ਦਾ ਹਿੱਸਾ ਪਵਾ। ਕਹਿੰਦੇ ਜੀ ਠੀਕ ਹੈ। ਸਾਧ ਸੰਗਤ ਬੜਾ ਪੈਸਾ ਲਾਇਆ, 40-50 ਲੱਖ ਰੁਪਈਆ ਉਹਨਾਂ ਦਿਨਾਂ ਵਿੱਚ ਲਾ ਦਿੱਤਾ, ਪਰ ਗੋਲਕ ਲਾਈ ਸੰਗਤ ਦੇ ਵੀ 10-10, 20-20, 100-100 ਰੁਪਈਆ ਪਏ। ਪਰ ਉਹ ਇਕੱਲੇ ਪਰਿਵਾਰ ਨੇ ਲੱਖਾਂ ਰੁਪਈਆ ਲਾਇਆ, ਹਾਲ ਬਣ ਗਿਆ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪ੍ਰਕਾਸ਼ ਹੋ ਗਏ, ਬੜਾ ਸੁੰਦਰ ਬਣਿਆ ਦੀਵਾਨ। ਹੁਣ ਉਹ ਜਿਨ੍ਹਾਂ ਪੈਸਾ ਲਾਇਆ ਉਹਨਾਂ ਦੇ ਅੰਦਰ ਅਹੰਕਾਰ ਵੀ ਥੋੜਾ ਪੈਦਾ ਹੋਇਆ, ਵੀ ਪੈਸਾ ਤੇ ਸਾਡੇ ਵੱਲੋਂ ਲੱਗਾ। ਉਹਦੇ ਪੁੱਤ ਭਤੀਜੇ ਭਾਣਜੇ ਜਦੋਂ ਸੰਗਰਾਂਦ ਮੱਸਿਆ ਲੱਗਣੀ ਤੇ ਸਾਧ ਸੰਗਤ ਉਹਨਾਂ ਰੋਪ ਵੀ ਰੱਖਣਾ, ਆਹ ਹਾਲ ਸਾਡੇ ਵੱਲੋਂ ਬਣੇ। ਜਿਹੜਾ ਅੱਗੇ ਜਿਨ੍ਹਾਂ ਕੋਲੋਂ ਸੰਤ ਪੁੱਛ ਕੇ ਚੱਲਦੇ ਨੇ, ਉਹ ਸਾਡਾ ਮਾਮਾ ਲੱਗਦਾ, ਸਾਡਾ ਚਾਚਾ ਲੱਗਦਾ। ਸੰਸਾਰ ਵਿੱਚ ਸਾਧ ਸੰਗਤ ਸਿੱਖੀ ਦਾ ਮਾਰਗ ਔਖਾ ਪਤਾ ਕਿਉਂ ਹੈ? ਤੁਸੀਂ ਕਹੋਗੇ ਕੱਪੜੇ ਪਹਿਨਣੇ ਨੇ, ਕਿਰਪਾਨ ਪਹਿਨਣੀ ਹੈ, ਕਥਾ ਕੀਰਤਨ ਹੀ ਸਿੱਖਣਾ, ਇਹ ਕੋਈ ਔਖਾ ਨਹੀਂ, ਇਹ ਕੋਈ ਵੀ ਕਰ ਸਕਦਾ। ਪਰ ਭਾਈ ਗੁਰਦਾਸ ਸਾਹਿਬ ਨੇ ਬਚਨ ਕਹੇ, ਗੁਰਸਿੱਖੀ ਬਾਰੀਕ ਹੈ, ਖੰਡੇ ਧਾਰ ਗਲੀ ਅਤ ਭੀੜੀ। ਕਿਉਂ ਬਰੀਕ ਹੈ ਜੀ? ਗੁਰਪੀਰਾਂ ਕੀ ਚਾਕਰੀ, ਮਹਾਂਕਰੜੀ ਸੁੱਖ ਸਾਰ। ਸੁੱਖਾਂ ਵਾਲੀ ਜ਼ਰੂਰ ਹੈ, ਮਹਾਂਕਰੜੀ ਕਿਉਂ? ਇਹੀਓ ਮਹਾਂਕਰੜੀ ਹੈ ਸਾਧ ਸੰਗਤ। ਭੁਲੇਖਾ ਪੈ ਸਕਦਾ, ਫਲਾਨੇ ਸੰਤ ਤਾਂ ਮੇਤੋਂ ਪੁੱਛਦੇ ਨੇ ਹਰ ਗੱਲ, ਉਹ ਮੇਤੋਂ ਸਲਾਹ ਲੈਂਦੇ ਨੇ। ਇਹ ਜ਼ਰੂਰੀ ਨਹੀਂ ਕਿ ਸੰਤ ਜਿਹਦੇ ਕੋਲੋਂ ਪੁੱਛ ਕੇ ਸਲਾਹ ਲੈ ਕੇ ਆਪਣੇ ਨਾਲ ਰੱਖੇ, ਸਭ ਕੁਝ ਬਾਅਦ ਵਿੱਚ ਉਹਨੂੰ ਦੇ ਦੇ, ਜ਼ਰੂਰੀ ਨਹੀਂ। ਹੋ ਸਕਦਾ ਕਿਰਪਾ ਨਜ਼ਰ ਕਿਸੇ ਭਾਂਡੇ ਮਾਂਜਣ ਵਾਲੇ ਤੇ ਹੋ ਗਈ ਹੋਵੇ, ਸਾਧੂ ਦੀ ਨਜ਼ਰ ਕਿਸੇ ਉਹਦੇ ਉੱਤੇ ਹੋਵੇ ਜਿਹੜਾ ਜੋੜਿਆਂ 'ਚ ਖੜਾ, ਤੇ ਜਿਹੜਾ ਕੋਲ ਬੈਠਾ ਉਹ ਪੜ੍ਹਿਆ ਲਿਖਿਆ ਜ਼ਰੂਰ ਹੈ, ਉਤੋਂ ਸਲਾਹ ਲਈ ਜਾ ਰਹੀ ਹੈ, ਪਰ ਉਹਦੇ ਅੰਦਰ ਅਹੰਕਾਰ ਹੈ ਜਿਹੜਾ ਰੱਬ ਨੂੰ ਪਾਉਂਦਾ ਨਹੀਂ। ਤਾਂ ਜਦੋਂ ਉਹਦੇ ਪੁੱਤ ਭਤੀਜੇ ਭਾਣਜੇ ਕਹਿਣ ਸਾਡੇ ਪੈਸੇ ਲੱਗੇ, ਉੱਥੇ ਝਗੜੇ ਲੜਾਈਆਂ ਹੋਣ ਲੱਗ ਪਏ, ਪਿੰਡਾਂ ਤੋਂ ਟਰਾਲੀਆਂ ਭਰ ਕੇ ਸੰਗਤ ਆਉਂਦੀ ਸੀ। ਕਿਸੇ ਸੇਵਾਦਾਰਾਂ ਕਹਿ ਜੀ ਇਹਨਾਂ ਨੂੰ ਸਮਝਾਓ ਵਾਸੀ ਸਾਹਿਬ ਨੂੰ, ਕਾਹਦੇ ਲਈ? ਕਹਿੰਦੇ ਜਿਹਨਾਂ ਦੇ ਭਤੀਜੇ ਭਾਣਜੇ ਬੜਾ ਝਗੜਾ ਕਰ ਲੈਂਦੇ ਨੇ, ਹਰ ਸੰਗਰਾਂਦ ਤੇ ਰੌਲਾ ਪੈਂਦਾ। ਮਹਾਂਪੁਰਸ਼ਾਂ ਸੱਦ ਕੇ ਗਿਆ, ਕਹਿੰਦੇ ਜੀ ਇੱਥੇ ਬੇਨਤੀ

ਇਸ਼ਨਾਨ ਕਰਕੇ ਆਏ, ਦਰਬਾਰ ਹਾਲ ਚ ਗਏ, ਅਰਦਾਸ ਕੀਤੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੁਸੀਂ ਆਪਣੇ ਨਾ ਪੁਰਾਣੇ ਅਸਥਾਨ ਤੇ ਪ੍ਰਕਾਸ਼ਮਾਨ ਹੋਵੋ, ਇਹ ਤਾਂ ਸੰਸਾਰੀਆਂ ਨੇ ਲੱਖਾਂ ਰੁਪਏ ਲਾਏ ਆ, ਇਹ ਤੁਹਾਡੇ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸੁਖਾਸਣ ਕਰਕੇ ਉਧਰ ਪ੍ਰਕਾਸ਼ ਕਰ ਦਿੱਤੇ, ਇਧਰ ਪੂਰਾ ਦੀਵਾਨ ਹਾਲ ਲੱਖਾਂ ਰੁਪਈਆ ਲੱਗੇ, ਸਮੇਤ ਜਗ੍ਹਾ ਜ਼ਮੀਨ ਮਹਾਂਪੁਰਸ਼ਾਂ ਜਿੰਦਾ ਲਾ ਕੇ ਚਾਬੀ ਦੇਤੀ, ਲਓ ਭਾਈ ਜਗ੍ਹਾ ਵੀ ਤੁਹਾਡੀ ਤੇ ਹਾਲ ਵੀ ਤੁਹਾਡਾ, ਜੋ ਮਰਜ਼ੀ ਕਰ ਲਓ, ਚਾਹੇ ਆਲੂ ਭਰੋ, ਚਾਹੇ ਤੂੜੀ ਭਰੋ, ਜੋ ਮਰਜ਼ੀ ਕਰੋ। ਕਈ ਮਹੀਨੇ ਸਾਲ ਜਿੰਦਰਾ ਲੱਗਿਆ ਦਿਆ, ਏਦਾਂ ਕੋਈ ਛੱਡਦਾ ਇਹ ਅਸਥਾਨ ਤੇ? ਕੋਈ ਕਵੇ ਵੀ ਜੀ ਜਗ੍ਹਾ ਦੇ ਦਿਓ, ਹਾਲ ਅਸੀਂ ਬਣਾ ਦੇ, ਸਾਧੂ ਨੂੰ ਲਗਾਵ ਨਹੀਂ, ਉਹ ਸਮੇਤ ਜਗ੍ਹਾ ਸਭ ਕੁਝ ਛੱਡ ਦਿੱਤਾ ਤੇ ਸਾਧ ਸੰਗਤ। ਕਈ ਮਹੀਨਿਆਂ ਬਾਅਦ ਜਦੋਂ ਫਿਰ ਬਾਜੀ ਪੁੱਠੀ ਪਲਟ ਗਈ, ਫਿਰ ਪੂਰਾ ਪਰਿਵਾਰ ਆ ਕੇ ਮਾਫ਼ੀ ਮੰਗਦਾ, ਮਹਾਂਪੁਰਸ਼ੋ ਉੱਥੇ ਪ੍ਰਕਾਸ਼ ਕਰਾ ਦਿਓ। ਕਹਿੰਦੇ ਨਹੀਂ ਭਾਈ ਹੁਣ ਕੀ ਹੋਇਆ? ਕਹਿੰਦੇ ਜੀ ਜਿੰਦਰਾ ਕੱਲਾ ਦੀਵਾਨ ਹਾਲ ਨੂੰ ਨਹੀਂ, ਉਹ ਜਿੰਦੇ ਤਾਂ ਸਾਡੀਆਂ ਫੈਕਟਰੀਆਂ ਨੂੰ ਲੱਗਣ ਲੱਗ ਪਏ, ਮਹਾਂਪੁਰਸ਼ੋ ਜਿੰਦਾ ਖੋਲ ਦਿਓ। ਫਿਰ ਉਹ ਖੋਲਿਆ, ਉੱਥੇ ਪ੍ਰਕਾਸ਼ ਹੋਇਆ। ਸਾਧੂ ਹੈ ਬੇਪਰਵਾਹ, ਉਹਨੂੰ ਸੰਸਾਰ ਦੇ ਲੋਕਾਂ ਦੀ ਕੋਈ ਪਰਵਾਹ ਨਹੀਂ। ਤੁਸੀਂ ਲੱਖਾਂ ਰੁਪਈਆ ਪੇਂਟ ਕਰ ਦਿਓ, ਉਹ ਤਾਂ ਵੀ ਉਸੇ ਤਰ੍ਹਾਂ ਟ੍ਰੀਟ ਕਰਦਾ, ਕੋਈ 10 ਰੁਪਏ ਪੇਂਟ ਕਰਦਾ ਉਹਦੇ ਨਾਲ ਵੀ ਉਸੇ ਤਰ੍ਹਾਂ ਟ੍ਰੀਟ ਕਰ। ਇਸ

ਕਹੇ ਖੇਲ ਕਠਨ ਹੈ ਔਖਾ, ਜਨ ਨਾਨਕ ਇਹ ਖੇਲ ਕਠਨ ਹੈ ਕਿਨੂੰ ਗੁਰਮੁਖ ਜਾਨਾ। ਬਾਬੇ ਸਾਹਿਬ ਨੂੰ ਮਤਲਬ ਲਿਖਾ ਪੈ ਗਿਆ, ਨਦੀ ਸੀ ਨਾ ਫਿਰ ਸੁੱਕ ਗਈ। ਸਮੁੰਦਰ ਤਾਂ ਗੁਰੂ ਹੈ, ਸਿੱਖ ਤਾਂ ਨਦੀ ਹੈ। ਤਾਈਓ ਤੇ ਪਾਤਸ਼ਾਹ ਨੇ ਕਿਹਾ ਗੁਰੂ ਸਮੁੰਦਰ ਨਦੀ ਸਭ ਸਿੱਖੀ। ਉਹ ਸਿੱਖੋ ਤੁਸੀਂ ਤਾਂ ਨਦੀਆਂ ਹੋ, ਮਾਣ ਨਾ ਕਰ ਲਿਓ। ਸਮੁੰਦਰ ਪਾਣੀ ਦਵੇ ਤਾਂ ਨਦੀਆਂ ਚੱਲਦੀਆਂ ਰਹਿੰਦੀਆਂ ਨੇ। ਬਾਬੇ ਸਾਵਣ ਮਲ ਦੀ ਨਦੀ ਸੁੱਕ ਗਈ, ਨਿੰਦਿਆ ਹੋਣ ਲੱਗ ਪਈ। ਜਦੋਂ ਬੇਪਤੀ ਹੋਈ ਆ ਕੇ ਗੁਰੂ ਅਰਜਨ ਦੇ ਮਹਾਰਾਜ ਦੇ ਚਰਨੀ ਢਹਿ ਪਏ। ਪਾਤਸ਼ਾਹ ਨੇ ਕਿਹਾ ਭਾਈ ਇਹ ਤਾਂ ਕੱਪੜੇ ਦਾ ਹੀ ਰੁਮਾਲ ਸੀ, ਤੂੰ ਤਾਂ ਸਮਝ ਕੇ ਬਹਿ ਗਿਆ, ਖਬਰਿਆ ਸਭ ਕੁਝ ਸਾਨੂੰ ਮਿਲ ਗਿਆ। ਕਹਿੰਦੇ ਇਹਦੇ ਵਿੱਚ ਤਾਂ ਗੁਰੂ ਨਾਨਕ ਦੀ ਕਿਰਪਾ ਵਰਤ ਰਹੀ ਸੀ। ਸਾਵਣ ਮਲ ਇੱਥੇ ਹੁਣ ਕੱਪੜਾ ਰਹਿ ਗਿਆ, ਹੁਣ ਇਹ ਕੰਮ ਨਹੀਂ ਕਰੇਗਾ। ਕਿਉਂ? ਤੂੰ ਕਿਰਪਾ ਗਵਾ ਬੈਠੇ, ਕਿਉਂਕਿ ਹੰਕਾਰੀ ਬਣ ਕੇ ਆਪ ਪੂਜਾ ਕਰਾਉਣ ਲੱਗ। ਜਦੋਂ ਪੂਜਾ ਕਰਾਉਣ ਲੱਗ ਪਏ, ਹੁਣ ਸਾਵਣ ਮਲ ਇਹ ਕਿਰਪਾ ਵਾਲੀ ਨਦੀ ਸੁੱਕ ਗਈ। ਗੁਰੂ ਸਮੁੰਦ ਨਦੀ ਸਭ ਸਿੱਖੀ, ਨਾਤੈ ਜਿੱਤ ਵਡਿਆਈ। ਸਿੱਖੀ ਵਿੱਚ ਨਦੀ ਚ ਵੀ ਨਹਾਵੇ ਤਾਂ ਵੀ ਵਡਿਆਈ ਹੈ, ਪਰ ਸ਼ਰਤ ਹੈ ਨਦੀ ਹੰਕਾਰ ਨਾ ਕਰੇ, ਸਿੱਖਾਂ ਦੀ ਸੰਗਤ ਕਰੇ। ਜਿਹਦੀ ਸੰਗਤ ਕਰੇ ਉਹ ਹੰਕਾਰੀ ਨਾ ਹੋ ਜਾਏ। ਇਹ ਗੁਰਮਨ ਦਾ ਬੜਾ ਗਹਿਰਾ ਕੰਸੈਪਟ ਹੈ। ਇਹਨੂੰ ਕਿਹਾ ਗੁਰਪੀਰਾਂ ਕੀ ਚੱਕਰੀ ਮਹਾਂ ਕਰੜੀ ਸੁਖਸਾਰ। ਗੁਰੂ ਤੇ ਪੀਰਾਂ ਦੀ ਸੇਵਾ ਕਰਨੀ ਬਹੁਤ ਔਖੀ ਹੈ, ਤੇ ਜੇ ਕੋਈ ਕਰ ਲਵੇ ਸਾਧ ਸੰਗਤ, ਜੇ ਕੋਈ ਕਰ ਜਾਏ ਸੇਵਾ, ਤਾਂ ਫਿਰ ਕਿਹੜੀ ਚੀਜ਼ ਹੈ ਜਿਹੜੀ ਸੇਵਾ ਚੋਂ ਨਹੀਂ ਮਿਲਦੀ? ਕੋਈ ਕਰਕੇ ਵੇਖੇ। ਜਦੋਂ ਕੋਈ ਸਾਧੂ ਦਾ ਬਚਨ ਕਮਾ ਲੈਂਦਾ, ਗੁਰੂ ਦਾ ਬਚਨ ਕਮਾ ਲਵੇ, ਉਹ ਬਚਨ ਸਾਧ ਸੰਗਤ ਬੜੀ ਵੱਡੀ ਬਰਕਤ ਲੈ ਕੇ ਆਉਂਦਾ। ਦੋ ਚੀਜ਼ਾਂ ਨੇ ਬਾਣੀ ਵਿੱਚ, ਇੱਕ ਗੁਰ ਕਾ ਬਚਨ, ਇੱਕ ਗੁਰ ਕਾ ਸ਼ਬਦ। ਜਦੋਂ ਗੁਰੂ ਦਾ ਸ਼ਬਦ, ਉਹ ਹੈ ਵਾਹਿਗੁਰੂ ਮੰਤਰ, ਉਹ ਹੈ ਸਤਨਾਮ ਵਾਹਿਗੁਰੂ। ਗੁਰੂ ਦਾ ਸ਼ਬਦ, ਗੁਰ ਕਾ ਸ਼ਬਦ ਕੱਟੇ ਕੋਟ ਕਰਮ, ਕੀਤੇ ਹੋਏ ਕਰਮਾਂ ਨੂੰ ਕੱਟ ਦਿੰਦਾ। ਤੇ ਜਿਹੜਾ ਗੁਰੂ ਦਾ ਬਚਨ ਹੈ ਉਹਨੂੰ ਪਾਤਸ਼ਾਹ ਨੇ ਕਿਹਾ

ਕਹਿ ਜਲ। ਤੂੰ ਗੁਰੂ ਦਾ ਬਚਨ ਕਮਾਉਣਾ, ਗੁਰੂ ਦਾ ਬਚਨ ਕੀ ਹੈ? ਪੰਜਾਂ ਪਿਆਰਿਆਂ ਨੇ ਰਹਿਤ ਦਿੱਤੀ ਹੈ, ਆ ਪੰਜ ਕਕਾਰੀ ਰਹਿਤ ਰੱਖਣੀ ਹੈ, ਆ ਬਾਣੀਆਂ ਪੜਨੀਆਂ ਨੇ, ਆ ਚਾਰ ਬਜਰ ਕਰੈਤਾਂ ਭੁੱਲ ਕੇ ਨਹੀਂ ਕਰਨੀ। ਇਹਨੂੰ ਕਹਿੰਦੇ ਗੁਰ ਕਾ ਬਚਨ। ਜਦੋਂ ਕੋਈ ਬਚਨ ਯਾਦ ਰੱਖਦਾ, ਉਹ ਬਚਨ ਫਿਰ ਜੀ ਜਿੰਦ ਦੇ ਨਾਲ ਨਿਭਦਾ, ਉਹ ਚਿਖਾ ਤੱਕ ਨਿਭਦਾ। ਤੁਹਾਡੀ ਜ਼ਿੰਦਗੀ ਦਾ ਤਜਰਬਾ ਰਹਿਣਾ ਹੈ, ਜਿਨ੍ਹਾਂ ਗੁਰੂ ਕਲਗੀਧਰ ਪਾਤਸ਼ਾਹ ਦੀ ਮਿੱਠੀ ਪਿਆਰੀ ਦਾਤ ਅੰਮ੍ਰਿਤ ਪ੍ਰਾਪਤ ਕੀਤਾ। ਸੱਜਣੋ, ਅੰਮ੍ਰਿਤ ਦੀ ਦਾਤ ਪੰਜ ਕਕਾਰੀ ਰਹਿਤ ਸ਼ਿੰਗਾਰ ਹੈ ਸਿੱਖ ਦਾ। ਪ੍ਰੋਫੈਸਰ ਪੂਰਨ ਸਿੰਘ ਹੋਰਾਂ ਲਿਖਿਆ, ਇਹ ਸੁਹਾਗਣ ਦਾ ਸ਼ਿੰਗਾਰ ਹੈ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਸੋਹਣਾ ਲੱਗਦਾ। ਸਿੱਖਾ, ਜਿਵੇਂ ਇੱਕ ਸੁਹਾਗਣ ਦਾ ਸ਼ਿੰਗਾਰ ਪਤੀ ਨੂੰ ਪਾਉਂਦਾ, ਏਦਾਂ ਪੰਜ ਕਕਾਰੀ ਬਾਣੇ ਦਾ ਸ਼ਿੰਗਾਰ ਗੁਰੂ ਕਲਗੀ ਵਾਲੇ ਨੂੰ ਪਾਉਂਦਾ। ਆ ਜਿਹੜਾ ਦੁਨਿਆਵੀ ਸ਼ਿੰਗਾਰ ਹੈ ਜੀ।

0: ਨਾ ਪਾਓ ਜਿੰਨਾ ਮਰਜ਼ੀ, ਰੱਬ ਨੇ ਤੁਹਾਨੂੰ ਦਿੱਤਾ ਭਾਵੇਂ ਚੈਨਾ ਬਣਾ ਬਣਾ ਕੇ ਗਲਾਂ ਚ ਪਾਈ ਜਾਓ, ਭਾਵੇਂ ਕੜੇ ਪਾਓ, ਪਰ ਇੱਕ ਗੱਲ ਯਾਦ ਰੱਖਿਓ, ਇਹ ਸੱਚ ਹੈ ਸਾਧ ਸੰਗਤ, ਜਿੱਦਣ ਬੰਦਾ ਮੌਤ ਦੇ ਘਾਟ ਉਤਰਦਾ, ਅੱਖਾਂ ਮੀਟਦਾ ਤੇ ਘਰ ਵਾਲੇ ਮਰਦਿਆਂ ਸਾਰ ਉਹਨੂੰ ਪਤਾ ਕੀ ਕਰਦੇ ਨੇ, ਪਹਿਲਾਂ ਗਲ ਚੋਂ ਸੋਨਾ ਹੀ ਲਾਉਂਦੇ ਨੇ, ਪਹਿਲਾਂ ਮਾਈ ਦੀ ਮੁੰਦੀ ਭਾਵੇਂ ਉਂਗਲੀ ਛਿੱਲ ਹੋ ਜਾਏ ਉਹ ਪਹਿਲਾਂ ਲਾ ਲੈਂਦੇ, ਪਤਾ ਕਿਉਂ, ਲੋਕਾਂ ਦੇ ਸਾਹਮਣੇ ਥੋੜੀ ਲਾਉਣੇ, ਸੋਨਾ ਲਾ ਕੇ ਫਿਰ ਕਹਿਣਗੇ ਹਾਏ ਬੀਬੀ ਚੜ੍ਹਾਈ ਕਰ ਗਈ, ਪਹਿਲਾਂ ਲਾ ਲਿਆ, ਅੱਗੇ ਥੋੜੀ ਸਾੜਨੇ। ਜਿਹੜਾ ਸ਼ਿੰਗਾਰ ਆਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦਿੱਤਾ, ਇਹ ਪੰਜ ਕਕਾਰੀ ਬਾਣਾ ਸਿੱਖੋ ਤੁਸੀਂ ਪਹਿਨੇ, ਇਹ ਤਾਂ ਚਿਖਾ ਤੇ ਰੱਖਣ ਲੱਗਿਆ, ਇਸ਼ਨਾਨ ਕਰਾਉਣ ਲੱਗਿਆ ਸਿੱਖਾਂ ਕਹਿਣੇ, ਕਕਾਰ ਲਿਆਂਦੇ ਨੇ, ਕਿਰਪਾਨ ਲਿਆਂਦੀ ਹੈ, ਕੰਗਾ ਕੜਾ ਲਿਆਂਦਾ, ਇਹ ਚਿਖਾ ਤੇ ਰੱਖਣ ਲੱਗਿਆ ਪਹਿਲਾਂ ਵੇਖਣਾ, ਇਹ ਫੁੱਲ ਚੁਗਣ ਲੱਗਿਆ ਨਾਲ ਪੈਣੇ, ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸ਼ਿੰਗਾਰ ਹੈ। ਸਾਧ ਸੰਗਤ, ਇਹ ਗੁਰੂ ਦੀ ਕਿਰਪਾ ਬਖਸ਼ਿਸ਼ ਨਾਲ ਮਿਲਦਾ, ਸਿੱਖੀ ਉੱਤੇ ਕਿਸੇ ਦਾ ਕੋਈ ਦਾਅਵਾ ਨਹੀਂ ਹੈ, ਕੋਈ ਬੰਦਾ ਕਹੇ ਨਾ ਅਸੀਂ ਸਿੱਖ, ਸਿੱਖੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ, ਇਹ ਕਲਗੀਧਰ ਦਸ਼ਮੇਸ਼ ਪਿਤਾ ਦੀ, ਪਾਤਸ਼ਾਹ ਦੀ ਨਜ਼ਰ ਹੋਵੇ ਤਾਂ ਸਿੱਖੀ ਮਿਲਦੀ ਹੈ, ਉਹਦੀ ਨਜ਼ਰ ਨਾ ਹੋਵੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਸੇ ਤੋਂ ਵੀ ਵਾਪਸ ਲੈ ਸਕਦੇ ਨੇ, ਸਿੱਖੀ ਕਲਗੀਧਰ ਪਾਤਸ਼ਾਹ ਦੀ ਆਪਣੀ ਮਲਕੀਅਤ ਹੈ, ਕਿਸੇ ਦਾ ਕੋਈ ਦਾਅਵਾ ਨਹੀਂ। ਵੱਡੇ ਵੱਡੇ ਬੰਦੇ ਸਿੱਖੀ ਤੋਂ ਖਾਲੀ ਹੋ ਗਏ ਜੀ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵਾਪਸ ਲੈ ਲਈ, ਨਹੀਂ ਭਾਈ ਉਹਦੀ ਮਰਜ਼ੀ ਹੈ ਪਾਤਸ਼ਾਹ ਦੀ, ਇਸ ਲਈ ਮੰਗਣਾ ਪੈਂਦਾ ਬਖਸ਼ੋ ਸਿੱਖਾਂ ਨੂੰ, ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਇਹ ਗੁਰੂ ਕੋਲੋਂ ਮੰਗਣਾ ਪੈਂਦਾ, ਇਹ ਦਾਨ ਹੈ। ਤੇ ਜਦੋਂ ਦਾਨ ਮੰਗੋ, ਭਿਖਾਰੀ ਦੀ ਕੀ ਔਕਾਤ ਹੈ, ਉਹ ਦਾਅਵੇ ਨਾਲ ਥੋੜੀ ਕਹਿ ਸਕਦਾ ਇੰਨੇ ਰੁਪਈਏ ਦੇ, ਤੇ ਦੇਣ ਵਾਲੇ ਦੀ ਮਰਜ਼ੀ ਹੈ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋ ਜੀ ਨੂੰ 403-829-5000 ਜਾਂ ਫਿਰ 403-719-4949 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11 2316 27 ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੋਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੋਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਿਡ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 4612 6th ਸਟਰੀਟ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਿਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਿਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ, ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ते संपर्क कर सकते हो। कैसिडी हे इंजरी ला दा पता है, यूनिट नंबर 1507, 14 एवेन्यू साउथ वेस्ट कैलगरी।
0: अपन गुरु की वड्याई विच पहला समझ लईए अमृत क्यों जरूरी है। खंडे वाटे की पौल तो बगैर गल बननी नहीं, गुरु तो बगैर गुरु नानक साहब के घर विच एंट्री नहीं। ये ठीक है तुसी सिख हो सकते हो, केस दाढ़ी नहीं तभी गुरु ग्रंथ साहब जी का कोई सिख हो सकता है। किसी पिंड विच कोई मोना बंदा मर जाए, दसो भाई कोई गुरुद्वारे वाला हिम्मत है कि ना कर दे, एदा नहीं भोग पाउणा। क्यों नहीं जी, वो गुरु ग्रंथ साहब नूं मत्था टेकदा है, सिख है। हां रही गल गुरसिखी दी, ए हुण गुरु ने वेखणा है ए गुरसिख बनिया नहीं, ओनू कई जन्म लग सकदे ने, एंट्री पै जाएगी तुहाडी। किसे दे नंबर घट भी होण तां की क्लास चो नौ कट दिंदे ने, उहदा वध तों वध की करनगे, फेल कर देणगे। तुहाडा नाम है भाई, जे पास होणा है फिर खंडे वाटे दी पौल छकनी पैंदी। दो सके भरा दोमां नूं बाई बाई किले जमीन आ गई, बापू ने बड़ी बनाई। हुण बाई किले जमीन अहमियत रखती सी, वंडी पै गई, दोमां भरावां ने वंड लई। ਉਹ ਦੋਵਾਂ ਦੇ ਸਾਥ ਸੰਗਤ ਇੱਕ ਇੱਕ ਲੜਕਾ ਅੱਗੇ, ਕਿਉਂਕਿ ਹੁਣ ਸਿਸਟਮ ਇੱਦਾਂ ਦਾ ਹੈ ਹਰ ਬੰਦਾ ਚਾਹੁੰਦਾ ਛੋਟਾ ਪਰਿਵਾਰ ਹੋਵੇ। ਦੋਵਾਂ ਦੇ ਇੱਕ ਇੱਕ ਲੜਕਾ ਸਾਥ ਸੰਗਤ, ਛੋਟੇ ਭਰਾ ਦਾ ਲੜਕਾ ਵੀ ਨੌਵੀਂ ਕਲਾਸ ਚ ਪੜ੍ਹੇ ਤੇ ਵੱਡੇ ਦਾ ਵੀ ਨੌਵੀਂ ਚ ਪੜ੍ਹੇ। ਨੌਵੀਂ ਕਲਾਸ ਤੱਕ ਦੋਵਾਂ ਦਾ ਖੇਡਣਾ ਉੱਠਣਾ ਬਹਿਣਾ ਇਕੱਠਾ ਰਿਹਾ, ਦੀਵਾਰਾਂ ਪੈ ਗਈਆਂ, ਜ਼ਮੀਨ ਵੰਡੀ ਗਈ, ਪਰ ਥੋੜਾ ਬਹੁਤਾ ਪਿਆਰ ਰਿਹਾ। ਇੱਕ ਦਿਨ ਛੋਟੇ ਭਰਾ ਦਾ ਲੜਕਾ ਜਿਹੜਾ ਨੌਵੀਂ ਚ ਪੜ੍ਹਦਾ ਨਾ, ਉਹਨੇ ਸ਼ਾਮ ਨੂੰ ਬੱਚਿਆਂ ਵਿੱਚ ਖੇਡੇ ਨਾਲਦਿਆਂ ਨਾਲ ਤੇ ਉੱਪਰ ਚ ਸ੍ਰੀ ਸਾਹਿਬ ਕਿਰਪਾਨ ਪਾਈ, ਤੇ ਉਹਦੇ ਤਾਏ ਦੇ ਲੜਕੇ ਨੇ ਉਹ ਵੀ ਹਮ ਉਮਰ ਛੋਟੇ ਦੇ ਅੱਠਵੀਂ ਨੌਵੀਂ ਦੇ, ਉਹਨੇ ਕਿਰਪਾਨ ਵੇਖ ਕੇ ਕਿਹਾ ਅਮਨ ਆਹ ਤੂੰ ਕੀ ਪਾਇਆ? ਕਹਿੰਦਾ ਇਹ ਮੈਂ ਸ੍ਰੀ ਸਾਹਿਬ ਕਿਰਪਾਨ ਪਾਈ ਹੈ। ਉਹ ਕਹਿੰਦਾ ਮੈਂ ਵੀ ਪਾਉਣੀ। ਕਹਿੰਦਾ ਇੱਦਾਂ ਥੋੜੀ ਮਿਲਦੀ ਹੈ, ਇਹ ਕਿਰਪਾਨ ਉਹਨਾਂ ਨੂੰ ਮਿਲਦੀ ਜਿਹੜੇ ਅੰਮ੍ਰਿਤ ਛਕਦੇ। ਅਸੀਂ ਕੱਲ ਅੰਮ੍ਰਿਤ ਛਕਣ ਜਾਣਾ, ਮੇਰੇ ਮੰਮੀ ਪਾਪਾ ਨੇ ਲਿਆ ਕੇ ਦਿੱਤੀ ਹੈ, ਅਸੀਂ ਕੱਲ ਨੂੰ ਅੰਮ੍ਰਿਤ ਛਕਣਾ। ਉਹ ਜਿਹੜਾ ਨਾਲ ਦਾ ਲੜਕਾ ਨਾ ਤਾਏ ਦਾ, ਉਹ ਕਹਿੰਦਾ ਮੈਂ ਵੀ ਅੰਮ੍ਰਿਤ ਛਕਣਾ। ਕਹਿੰਦਾ ਤੂੰ ਵੀ ਆਪਣੇ ਮੰਮੀ ਪਾਪਾ ਨੂੰ ਕਹਿ ਤੈਨੂੰ ਕਿਰਪਾਨ ਲੈ ਦੇਣ। ਉਹਨੇ ਘਰ ਜਾ ਕੇ ਆਪਣੇ ਮੰਮੀ ਪਾਪਾ ਨੂੰ ਕਿਹਾ ਅਮਨ ਅੰਮ੍ਰਿਤ ਛਕਣ ਲੱਗਾ, ਉਹਨੇ ਕਿਰਪਾਨ ਪਾਈ ਹੈ ਬਹੁਤ ਸੋਹਣੀ, ਮੈਂ ਵੀ ਕਿਰਪਾਨ ਪਾਉਣੀ ਹੈ, ਮੈਂ ਵੀ ਅੰਮ੍ਰਿਤ ਛਕਣਾ। ਹੁਣ ਅੱਠਵੀਂ ਨੌਵੀਂ ਕਲਾਸ ਦਾ ਬੱਚਾ, ਬਹੁਤਾ ਅੰਮ੍ਰਿਤ ਬਾਰੇ ਅੱਠਵੀਂ ਦੇ ਬੱਚੇ ਨੂੰ ਪਤਾ ਨਹੀਂ, ਪਰ ਉਹਨੂੰ ਚੰਗਾ ਲੱਗਾ, ਪ੍ਰਭਾਵਿਤ ਹੋਇਆ ਬੱਚੇ ਤੋਂ। ਉਹਦੇ ਪਿਓ ਨੇ, ਕਿਉਂਕਿ ਸਾਧ ਸੰਗਤ ਬਾਈ ਕਿੱਲੇ ਜ਼ਮੀਨ ਇੱਕੋ ਇੱਕ ਲੜਕਾ ਤੇ ਉਹਦੇ ਪਿਓ ਦੀ ਸੰਗਤ ਥੋੜੀ ਜਿਹੀ ਇੱਧਰ ਉੱਧਰ, ਖੂਹ ਬਾਟੇ ਮੋਟਰ ਤੇ ਬਹਿ ਕੇ ਪੈਗ ਸ਼ੈਗ ਲਾ ਲੈਣਾ, ਪੀ ਲੈਣਾ, ਪੀਣ ਵਾਲਿਆਂ ਨਾਲ ਬਹਿਣਾ ਉੱਠਣਾ, ਮਨ ਚ ਆਇਆ ਬੱਚੇ ਨੇ ਅੰਮ੍ਰਿਤ ਛਕ ਲਿਆ ਤੇ ਮੇਰਾ ਤੇ ਬੰਦ ਹੋ ਜਾਣਾ। ਗੁੱਸੇ ਵਿੱਚ ਕਿਹਾ ਚੱਲ ਓਏ, ਆਪਾਂ ਨੀ ਅੰਮ੍ਰਿਤ ਛਕਣਾ, ਉਹਨੀ ਤਾਂ ਬਾਬੇ ਬਣਨਾ ਹੋਊ, ਆਪਾਂ ਬਾਬੇ ਬਣਨਾ। ਆਪਣੇ ਬੱਚੇ ਨੂੰ ਰੋਕ ਦਿੱਤਾ, ਰਾਤ ਲੰਘੀ ਸਵੇਰੇ ਦਿਨ ਚੜਿਆ, ਉਹਨਾਂ ਅੰਮ੍ਰਿਤ ਛਕਣ ਜਾਣਾ ਸੀ। ਬੱਚੇ ਬੱਚੇ ਹੀ ਹੁੰਦੇ ਨੇ, ਬੱਚੇ ਦੇ ਮਨ ਵਿੱਚ ਸ਼ਾਇਦ ਮੰਨ ਗਏ ਹੋਣੇ ਉਹਦੇ ਮੰਮੀ ਪਾਪਾ। ਉਹ ਸਵੇਰੇ ਤਿਆਰ ਹੋ ਕੇ ਅਮਨ ਆਪਣੇ ਤਾਏ ਦੇ ਘਰ ਗਿਆ, ਜਾ ਕੇ ਕਹਿੰਦਾ ਦੀਪੇ ਤੂੰ ਨੀ ਅੰਮ੍ਰਿਤ ਛਕਣਾ, ਕਿਰਪਾਨ ਲੈਣ ਦੀ। ਉਹ ਬੱਚਾ ਫਿਰ ਆਪਣੇ ਮਾਂ ਪਿਓ ਦੇ ਮਗਰ ਲੱਗ ਗਿਆ, ਮੰਮਾ ਮੈਂ ਵੀ ਅੰਮ੍ਰਿਤ ਛਕਣਾ, ਡੈਡੀ ਨੂੰ ਕਹੋ। ਅੱਗੋਂ ਪਾਪਾ ਬੜੇ ਗੁੱਸੇ ਵਿੱਚ, ਉਹਨੇ ਥੱਪੜ ਮਾਰਿਆ, ਆਪਣੇ ਲੜਕੇ ਨੂੰ ਖਿੱਚ ਕੇ ਲਿਜਾ ਕੇ ਕਮਰੇ ਚ ਬੰਦ ਕੀਤਾ, ਬਾਹਰੋਂ ਕੁੰਡੀ ਲਾਤੀ ਤੇ ਉਹਨੂੰ ਦਬਕਾ ਮਾਰ ਕੇ ਭੇਜਤਾ, ਜਾਓ ਭੱਜ, ਤੁਸੀਂ ਛਕ ਲਓ ਅੰਮ੍ਰਿਤ, ਤੁਸੀਂ ਬਾਬੇ ਬਣਨਾ ਹੋ, ਅਸੀਂ ਬਾਬਾ ਥੋੜੀ ਬਣਾਉਣਾ ਮੁੰਡੇ। ਸੱਜਣੋ ਇਹ ਗੱਲ ਤੇ ਲੰਘ ਗਈ, ਸਾਲ ਲੰਘਦਿਆਂ ਸਮਾਂ ਨਹੀਂ ਲੱਗਦਾ, ਨੌਵੀਂ ਕਲਾਸ, ਦਸਵੀਂ, ਗਿਆਰਵੀਂ, ਬਾਰਵੀਂ, ਤਿੰਨ ਚਾਰ ਸਾਲ ਲੰਘ ਗਏ। ਜਿਹੜੇ ਬੱਚੇ ਨੇ ਅੰਮ੍ਰਿਤ ਛਕਿਆ ਉਹ ਪਿੰਡ ਵਿੱਚ ਚੰਗੀ ਸੋਭਤ ਚ ਰਹਿੰਦਾ, ਕੀਰਤਨ ਦਰਬਾਰ ਹੁੰਦਾ, ਜੋੜੇ ਘਰ ਸੇਵਾ ਕਰਦਾ, ਦਮਾਲਾ ਬੰਨਣ ਲੱਗ ਪਿਆ, ਨਾਲ ਦੇ ਸਾਥੀਆਂ ਨਾਲ ਸੇਵਾ ਕਰਾਉਂਦਾ, ਸਵੇਰੇ ਸ਼ਾਮ ਗੁਰਦੁਆਰੇ ਜਾਂਦਾ, ਸ਼ਾਮਾਂ ਨੂੰ ਸੁੱਖ ਆਸਣ ਕਰਾਉਂਦਾ ਤੇ ਗੁਰੂ ਘਰ ਦੇ ਗ੍ਰੰਥੀ ਕੀਰਤਨੀਆਂ ਦੇ ਨਾਲ ਸੇਵਾ ਕਰਾਉਂਦਾ, ਉਹਦੀ ਰੁਚੀ ਉੱਧਰ ਬਣ ਗਈ। ਤੇ ਜਿਹੜਾ ਉਹਦਾ ਤਾਏ ਦਾ ਲੜਕਾ ਜਿਹਨੂੰ ਥੱਪੜ ਮਾਰ ਕੇ ਕੁੰਡੀ ਲਾਈ ਅੰਦਰ, ਆਪਾਂ ਕਿਹੜਾ ਬਾਬੇ ਬਣਨਾ, ਬਾਈ ਕਿੱਲੇ ਜ਼ਮੀਨ ਹੈ, ਉਹਨੇ 12 ਕੀਤੀਆਂ, ਇੱਧਰ 12 ਕਲਾਸਾਂ ਇਹ ਵੀ ਪੜ ਗਿਆ ਤੇ ਉਹ ਵੀ ਪੜ ਗਿਆ। ਉਹਦੇ ਤਾਏ ਦੇ ਨੇ ਆਪਣੇ ਲੜਕੇ ਨੂੰ 12 ਕਰਾ ਕੇ ਨਾ ਚੰਡੀਗੜ੍ਹ ਪੜ੍ਹਨ ਲਾ ਦਿੱਤਾ, ਕਹਿੰਦਾ ਮੈਂ ਤਾਂ ਕੁਝ ਬਣਾਉਣਾ, ਬਾਬਾ ਥੋੜੀ ਬਣਾਉਣਾ। मैं तो पहले लड़के नूं कुछ बनाउणा है, हुण चंडीगढ़ यूनिवर्सिटी पढ़न पाता, होस्टल लैता। ए तां तिन्ना चौं सालां बाद पता लगा जेड़ा कहिंदा सी मैं लड़के नूं कुछ बनाउणा है, खुले पैसे उड़ाण नूं दिंदा रहा। ते साथ संगत ने होर तां की बनना सी, पक्का नशेड़ी चिट्टा समैकिया बन। जदों पता लगा ना तां समैक पींदा है, फिर वह प्यो शरीर ही रह गया, बिचों खोखला हो गया। फिर वह सरदार रतन सिंह लेके आया अपने लड़के नूं, उहनूं अपनियां भुल्लां, मैं ते थोड़ी बहुती शराब पींदा सी, मेरा लड़का किहड़े नशे च पै गया, घर लै आंदा छड़ा के। किसी ने कहा नशा छड़ाऊ केंद्र छड़ दे, उत्थे नशा छड़ाउण लई छड़। भाग वड्डे होण ते नशा छुटदा नहीं ते नहीं, रब की नजर हो जाए तां बचदा। जदों वह नशा छड़ाऊ केंद्र च भर्ती कराता, ढाई क महीने रहा, प्यो जाके पैसे भी दिंदा रहा, होर चीजा भी दिंदा रहा, मेरा लड़का नशा छड़ दे, बस ठीक हो जाए फिर मैं विआह देना है। ढाई क महीने बाद नशा छड़ाऊ केंद्र तो फोन आउंदा, सरदार रतन सिंह जी बोलदे हो, हां जी जी तुसीं जरा नशा छड़ाऊ केंद्र आओ, तुहाडा लड़का इत्थे दीप जिहड़ा वह एडमिट है। कहिंदा हां जी। वह चला गया, घरों तुरिया झोला चुक के घरवाली नूं कहिंदा 20,000 रुपया दे दे, शायद उत्थे पैसे दे के आने पैण, शरीर मिट्टी होया अंदरों खोखले, जिहदा इको एक पुत पक्का नशेड़ी हो जाए। वह बंदा उई पिंजर घूमदा दिसदा, बिच नहीं हुंदा कुछ। पहुंच गया नशा छड़ाऊ केंद्र, लिजा के मैनेजर दे कोल झोला रखिया, शायद पैसे मंगने होणगे। बह गया ते मैनेजर थोड़े मिंटां बाद कहिंदा, सरदार जी आ रजिस्टर उत्ते साइन करो, असीं तुहाडे लड़के दा नशा नहीं छड़ा सकदे, उहदियां हड्डां चिट्टा रच गए, थोड़ा बहुता रोज देना पैंदा तां जिउंदा। उत्ते कंधां च सिर मारदा, मैनूं नशा दे दिओ मैं मर जांगा। कहिंदा उहदा नहीं असीं छड़ा सकदे, एवें इत्थे मर गया किते, तुसीं सानूं पसाउंगे, सरदार जी उहनूं लै जाओ। ते बोले, सरदार जी किथे मेरा लड़का? कहिंदे जी उह कमरे च बंद कीता, ओनू अलग रखना पैंदा। जदों कमरे वल वेखण गया, शरीर पसीने नाल भिज्जिया ते कंधां दरवाजे च सिर मारदा, ओए कोई दरवाजा खोल दो मैनू नशा दे दो मैं मर जांगा, ओए दरवाजा खोलो मैनू नशा दे दो। तड़फदा ताकी विचों प्यो ने पुत नू वेख्या, भुब निकल गई। ओहो मैं की बनाउणा सी, ये की बन गया। अखां भर के प्यो भुब निकली रो पिया, अंदरों लड़के ने ओहदे ने वेख्या प्यो आ गया, रोंदे प्यो दे हथ पकड़ के अंदरों कहिंदा, बापू दरवाजा खोल मैनू नशा दे दे मैं मर जाना, मैनू नशा दे दे मैं मर जाना। तड़फदे प्यो दे हंजू ना रुकन, रोंदे रोंदे लड़के ने एक गल कही, बापू कुंडी खोल मैनू नशा दे दे मैं मर जाना। बापू जे उदन कुंडी ना लाउंदा थप्पड़ मार के, अज आ कुंडी नहीं सी लगनी, उदन अमृत छकन तो ना रोकदा जे नशेड़ी नहीं सी बनना। साध संगत कसूर बच्चियां दा नहीं, कसूर मापियां दा है। ये सिखो तुसी याद रखो, नौवीं क्लास अठवीं च बच्चे हो जान उन्हूं अमृत छका देना चाहिए, 10-12 साल की उम्र हो जाए उन्हूं गुरु नाल जोड़ दिओ, जिम्मेवारी गुरु दी है, फिर गुरु दे हाथ सब कुछ। साध संगत एक बार गुरु नूं बच्चियां दी बांह पकड़ा दिओ, अगे गुरु ने लाज रखनी। देखो एक एक कह बच्चा सारिया दे, तुहानू बेनती है, सब तो कॉस्टली प्रॉपर्टी महंगी जायदाद तुहाडी अपनी औलाद है, जिहदी औलाद गुरु की सिखी नाल जुड़ गई उह सब तो अमीर है, जिहदी औलाद नशियां च पै गई उहदे नाल दा कंगाल बंदा कोई। अज अपने बच्चियां दे आप जिम्मेवार बनो, अपने बच्चियां दा ख्याल रखो। कल नूं खंडे वाटे की पौल अमृत दा बाटा तैयार होना है, तुहानू हथ जोड़ के बेनती है, वड्डियां नूं भी भाई आप भी छक लो, बच्चियां नूं भी अमृत छकाओ, ये जन्म सफल। गुरु कलगी त्रिपातशाह दे खंडे वाटे दी पौल छको, असीं भी भागां वाले बन के कह सकीए।

ਖੰਡੇ ਦੀ ਛਕ ਲਈ ਤੇ ਜ਼ਿੰਮੇਵਾਰੀ ਗੁਰੂ ਦੀ। ਅੱਜ ਤੋਂ 13-14 ਸਾਲ ਪਹਿਲਾਂ ਅਸੀਂ ਆਪਣੇ ਕਾਲਜ ਦੇ ਲਿਟਰੇਚਰ ਵਿੱਚ ਇਹ ਛਾਪੀ ਸਾਖੀ। 5 ਦਿਨ ਪਟਿਆਲੇ ਦੀਵਾਨ ਚੱਲੇ, ਸੰਗਤ ਆਉਂਦੀ ਰਹੀ, ਮਹਾਂਪੁਰਸ਼ ਕੀਰਤਨ ਕਥਾ ਸੁਣਾਉਂਦੇ ਰਹੇ। ਸਾਧ ਸੰਗਤ ਤੋਂ ਪਰਿਵਾਰ ਵਿੱਚ ਇੱਕ ਬੱਚੀ ਰੋਜ਼ ਸੁਣਨ ਆਉਂਦੀ ਹੈ, ਉਹਦਾ ਮਨ ਬਣ ਗਿਆ। ਉਹਨੇ ਵੀ ਘਰ ਜਾ ਕੇ ਆਪਣੇ ਮੰਮੀ ਡੈਡੀ ਨੂੰ ਕਿਹਾ, ਮੈਂ ਵੀ ਅੰਮ੍ਰਿਤ ਛਕਣਾ। ਉਹਦੀ ਮਾਂ ਕਹਿੰਦੀ, ਚੁੱਪ ਕਰਕੇ ਬਹਿ ਜਾ, ਮੰਮੀ ਕਿਉਂ ਨਹੀਂ ਛਕਣਾ? ਕਹਿੰਦੀ, ਪੁੱਤ ਇੱਕ ਤਾਂ ਤੂੰ ਪੜ੍ਹੀ ਲਿਖੀ ਬਹੁਤ ਹੈ, ਬੀਐਡ ਕੀਤੀ ਹੈ, ਮਾਸਟਰ ਡਿਗਰੀ ਕਰ ਲਈ, ਤੇ ਦੂਜਾ ਤੂੰ ਅੰਮ੍ਰਿਤ ਛਕ ਲਿਆ, ਅੰਮ੍ਰਿਤ ਧਾਰੀ ਵਰ ਘਰ ਕਿੱਥੋਂ ਲੱਭੂਗਾ? ਤੇਰੇ ਵਾਸਤੇ ਅੰਮ੍ਰਿਤ ਧਾਰੀ ਲੜਕਾ ਕਿੱਥੋਂ ਲੱਭਾਂਗੇ? ਅੰਮ੍ਰਿਤ ਧਾਰੀ ਲੜਕੇ ਨਹੀਂ ਮਿਲਦੇ, ਨਾ ਨਾ, ਵਿਆਹ ਤੋਂ ਬਾਅਦ ਵੇਖੀ ਆਪੇ ਛਕਿਓ ਜਾਂ ਨਾ ਛਕਿਓ, ਸਾਡੇ ਘਰ ਅੰਮ੍ਰਿਤ ਨਹੀਂ ਛਕਦੀ। ਮਾਂ ਨੇ ਰੋਕ ਦਿੱਤਾ। ਉਹ ਬੱਚੀ ਦਾ ਮਨ ਸੀ ਤੇ ਸਾਧ ਸੰਗਤ ਉਹਨੇ ਪਰਵਾਹ ਨਾ ਕੀਤੀ, ਪੜ੍ਹੀ ਲਿਖੀ ਸੀ। ਗੁਰਦੁਆਰਾ ਸਾਹਿਬ ਜਿੱਥੇ ਦੀਵਾਨ ਸਨ ਉਹ ਸਥਾਨ ਤੇ ਦੱਸਿਆ, ਇੱਥੇ ਅੰਮ੍ਰਿਤ ਸੰਚਾਰ ਹੋਣਾ, ਕਕਾਰ ਫ੍ਰੀ ਮਿਲਣਗੇ। ਉਹ ਬੱਚੀ ਆ ਗਈ, ਕਿਸੀ ਇਸ਼ਨਾਨ ਕਰਕੇ ਉਹਨੇ ਕਕਾਰ ਲਏ, ਖੰਡੇ ਵਾਟੇ ਦੀ ਪੌਲ ਛਕੀ, ਅੰਮ੍ਰਿਤ ਛਕਿਆ। ਅੰਮ੍ਰਿਤ ਛਕ ਕੇ ਸ਼ਾਮਾਂ ਨੂੰ ਘਰ ਗਈ, ਉੱਪਰ ਜੀ ਕਿਰਪਾਨ ਪਾਈਓ ਤੇ ਜਾ ਕੇ ਆਪਣੇ ਘਰਦਿਆਂ ਨੂੰ ਕਹਿੰਦੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਹਦੀ ਮਾਂ ਗੁੱਸੇ ਚ ਬੋਲੀ, ਕਹਿੰਦੀ, ਤੂੰ ਜਿਦੀ ਬੜੀ ਹੈ, ਦੇਖਿਆ ਛਕ ਲਿਆ ਨਾ ਅੰਮ੍ਰਿਤ ਤੂੰ, ਤੈਨੂੰ ਕਿਹਾ ਸੀ ਤੇਰੇ ਲਈ ਵਰ ਕਿੱਥੋਂ ਲੱਭਾਂਗੇ, ਤੇਰੇ ਲਈ ਅੰਮ੍ਰਿਤ ਧਾਰੀ ਘਰ ਕਿੱਥੋਂ ਲੱਭਾਂਗੇ। ਉਹ ਬੱਚੀ ਨੇ ਗੱਲ ਬੜੀ ਪਿਆਰੀ ਕਹੀ, ਕਹਿੰਦੀ, ਮਾਂ ਇਹਦੀ ਵੀ ਤੂੰ ਚਿੰਤਾ ਨਾ ਕਰ, ਅੱਜ ਜਦੋਂ 5 ਪਿਆਰਿਆਂ ਨੇ ਖੰਡੇ ਵਾਟੇ ਦੀ ਪੌਲ ਅੰਮ੍ਰਿਤ ਦੀ ਦਾਤ ਛਕਾਈ, ਉਦੋਂ 5 ਪਿਆਰਿਆਂ ਨੇ ਇਹ ਗੱਲ ਕਹੀ, ਅੱਜ ਤੋਂ ਬਾਅਦ ਤੁਹਾਡੀ ਜਾਤ ਕੁੱਲ ਗੋਤ ਵਰਨ ਖਤਮ, ਤੁਸੀਂ ਖਾਲਸੇ ਹੋਏ। ਅੱਜ ਤੋਂ ਬਾਅਦ ਤੁਹਾਡੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਕੇਸਗੜ੍ਹ ਸਾਹਿਬ, ਅੱਜ ਤੋਂ ਬਾਅਦ ਤੁਹਾਡੇ ਮਾਤਾ ਪਿਤਾ ਪਿਤਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ, ਅੱਜ ਤੋਂ ਬਾਅਦ ਤੁਹਾਡੇ ਮਾਤਾ ਮਾਤਾ ਸਾਹਿਬ ਕੌਰ ਜੀ। ਕਹਿੰਦੇ, ਆਹ 5 ਪਿਆਰਿਆਂ ਨੇ ਗੱਲ ਕਹੀ ਤੇ ਕਹਿੰਦੀ, ਮਾਂ ਅੱਜ ਤੋਂ ਬਾਅਦ ਮੇਰਾ ਪਿਤਾ ਗੁਰੂ ਗੋਬਿੰਦ ਸਿੰਘ ਹੋ ਗਿਆ ਤੇ ਮੇਰੇ ਵਾਸਤੇ ਘਰ ਵਰ ਲੱਭਣ ਦੀ ਤੂੰ ਚਿੰਤਾ ਨਾ ਕਰ, ਧੀਆਂ ਦਾ ਵਰ ਘਰ ਲੱਭਣਾ ਪਿਓ ਦੀ ਜ਼ਿੰਮੇਵਾਰੀ ਹੁੰਦੀ ਹੈ, ਮੇਰਾ ਪਿਤਾ ਗੁਰੂ ਗੋਬਿੰਦ ਸਿੰਘ ਹੋ ਗਿਆ, ਆਪੇ ਹੀ ਵਰ ਘਰ ਲੱਭ ਲੈਗਾ। ਇੰਨਾ ਵਿਸ਼ਵਾਸ। ਉਹ ਬੱਚੀ ਨੂੰ ਸਾਧ ਸੰਗਤ ਪ੍ਰਾਈਵੇਟ ਟੀਚਰ ਦੀ ਜੌਬ ਮਿਲੀ। 6 ਮਹੀਨਿਆਂ ਬਾਅਦ ਗੁਰੂ ਨੇ ਕਿਰਪਾ ਕੀਤੀ, ਸਰਕਾਰੀ ਜੌਬ ਲੱਗ ਗਈ। 3 ਮਹੀਨੇ ਅਜੇ ਗੁਜਰੇ ਸਰਕਾਰੀ ਜੌਬ ਕਰਦਿਆਂ ਰਿਸ਼ਤੇਦਾਰੀ ਵਿੱਚੋਂ ਇੱਕ ਰਿਸ਼ਤਾ ਮਿਲ ਗਿਆ, ਅੰਮ੍ਰਿਤਧਾਰੀ ਲੜਕਾ ਮੈਥ ਟੀਚਰ ਲੱਗਾ ਹੋਇਆ, ਨਿਤਨੇਮੀ ਸਾਧ ਸੰਗਤ। ਉਹ ਮੈਥ ਟੀਚਰ ਅੰਮ੍ਰਿਤਧਾਰੀ ਗੁਰਸਿੱਖ ਬੱਚੇ ਦਾ ਰਿਸ਼ਤਾ ਮਿਲ ਗਿਆ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪੇ ਵਰ ਘਰ ਲੱਭ ਦਿੱਤਾ। ਸਾਨੂੰ ਵਿਸ਼ਵਾਸ ਹੋਣਾ ਚਾਹੀਦਾ, ਗੁਰੂ ਤੇ ਭਰੋਸਾ ਹੋਣਾ ਚਾਹੀਦਾ, ਗੁਰੂ ਦੀ ਬਖਸ਼ਿਸ਼ ਕਿਰਪਾ ਫਿਰ ਵਰਤਦੀ ਹੈ। ਜਿਨ੍ਹਾਂ ਮਹਾਂਪੁਰਸ਼ਾਂ ਦੀ ਜਹਾਜ਼ ਬੈਠੇ ਹੋ, ਉਹਨਾਂ ਨੇ ਗੁਰੂ ਦੀ ਬਾਣੀ ਤੇ ਗੁਰੂ ਦੇ ਬਾਣੇ ਦਾ ਪ੍ਰਚਾਰ ਕੀਤਾ ਸਾਰੀ। ਆਪਾਂ ਵਰਸੀਆਂ ਮਨਾ ਰਹੇ ਹਾਂ ਤਾਂ ਸਫਲ ਹੈ, ਜੇ ਆਪਾਂ ਪਰਿਵਾਰਾਂ ਸਮੇਤ ਗੁਰੂ ਦੇ ਜਹਾਜ਼ 'ਚ ਚੜੀਏ, ਖੰਡੇ ਵਾਟੇ ਦੀ ਪੌਲ ਛਕੋ। ਜਿਨ੍ਹਾਂ ਦੀ ਯਾਦ 'ਚ ਬੈਠੇ ਹੋ, ਉਹਨਾਂ ਬਾਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਬਚਨ ਕਹਿ, ਪ੍ਰਭ ਕੋ ਜਾਣੇ ਸਦ ਹੀ ਸੰਗਾ, 24 ਘੰਟੇ ਆਪਣੇ ਨੇੜੇ ਜਾਣ ਦਿਓ ਰੱਬ ਨੂੰ, ਤਾਂ ਉਹਨਾਂ ਦਾ ਅਸਰ ਸੰਸਾਰ ਤੇ ਹੁੰਦਾ। ਗੌੜੀ ਗੁਆਰੀ ਮਹੱਲਾ 5 ਪਾਤਸ਼ਾਹ ਬਚਨ ਕਹਿਣਗੇ ਫਿਰ, ਰਹਿਣ ਦਿਨ ਸਹਿ ਕਰੰਗਾ, ਪ੍ਰਭ ਕੋ ਜਾਣੇ ਸਦ ਹੀ ਸੰਗਾ। ਉਹ ਕੈਸੇ ਨੇ? ਉਹਨਾਂ ਦੀ ਵਡਿਆਈ ਵਿੱਚ ਪਾਤਸ਼ਾਹ ਨੇ ਬਚਨ ਕਹੇ, ਕਹਿੰਦੇ, ਦਿਸੈ ਸਭ ਮੈਂ ਸਭ ਤੇ ਰਹਤੇ, ਪਾਰ ਬ੍ਰਹਮ ਕਾ ਉਹ ਧਿਆਨ ਧਰਤੇ। ਉਹਨਾਂ ਦਾ ਜੀਵਨ ਏਦਾਂ ਦਾ ਹੋ ਜਾਂਦਾ, ਸਾਰਿਆਂ ਚ ਘੁੰਮਦੇ ਨਜ਼ਰ ਆਉਣਗੇ ਪਰ ਸਾਰਿਆਂ ਤੋਂ ਅਲੱਗ ਹੋਣਗੇ। ਉਹ ਨਿਰਲੇਪ ਰਹਿੰਦੇ ਨੇ, ਅਲਿਪਤ ਰਹਿੰਦੇ ਨੇ। ਦਿਸੈ ਸਭ ਮੈਂ ਸਭ ਤੇ ਰਹਤੇ, ਪਾਰ ਬ੍ਰਹਮ ਕਾ ਉਹ ਧਿਆਨ ਧਰਤੇ, ਹਰਖ ਸੋਗ ਦੋਹੂੰ ਤੇ ਮੁਕਦੇ। ਕਹਿੰਦੇ, ਹਰਖ ਤੋਂ ਸੋਗ ਤੋਂ ਦੋਵਾਂ ਤੋਂ ਮੁਕਦ। ਜਦੋਂ ਫਿਰ ਕੋਈ ਐਸਾ ਜਨ ਮਿਲ ਜਾਏ, ਉਹਨਾਂ ਬਾਰੇ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਬਚਨ ਕਹਿ, ਅਰਦਾਸ ਕਰਿਆ ਕਰ ਕਿ ਕਰ ਕਿਰਪਾ ਪਾਰ ਬ੍ਰਹਮ ਮੋਹੇ ਕਿਰਪਾ ਕੀਜੈ। ਪੜੋ, ਪਾਰ ਬ੍ਰਹਮ ਮੋਹੇ ਕਿਰਪਾ ਕੀਜੈ,
ਧੂਰ ਸੰਤਨ ਕੀ ਨਾਨਕ ਦੀ ਜੈ। ਇਹੋ ਜਿਹੇ ਗੁਰਸਿੱਖਾਂ ਦੀ ਚਰਨ ਧੂੜ ਬਖਸ਼। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਜਦੋਂ ਬਾਬਾ ਬੁੱਢਾ ਸਾਹਿਬ ਦੇ ਦਰਸ਼ਨ ਕਰਨ, ਮੈਂ ਕਈ ਵਾਰ ਕਥਾ ਦਰਬਾਰ ਸਾਹਿਬ ਤੋਂ ਕਹੀ ਤੇ ਗੁਰੂ ਅਰਜਨ ਦੇਵ ਮਹਾਰਾਜ ਇੱਦਾਂ ਹੱਥ ਜੋੜ ਲਿਆ ਕਰ, ਆ ਜਿਹੜਾ ਰੌਲਾ ਹੁਣ ਪਿਆ ਹੋਇਆ ਨਾ ਪੰਥ ਚ, ਨਹੀਂ ਜੀ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਸਿਵਾਏ ਕਿਸੇ ਨੂੰ ਮੱਥਾ ਨਹੀਂ ਟੇਕਦੇ, ਗੁਰੂ ਗ੍ਰੰਥ ਸਾਹਿਬ ਜੀ ਤੋਂ ਸਿਵਾਏ ਆ ਸੀਸ ਗੁਰੂ ਜਾਣ ਕੇ ਕਿਸੇ ਅੱਗੇ ਝੁਕਾਉਣਾ ਨਹੀਂ ਚਾਹੀਦਾ। ਗੁਰੂ ਗ੍ਰੰਥ ਸਾਹਿਬ ਗੁਰੂ ਨੇ, ਅਟਲ ਗੁਰੂ ਨੇ, ਜੁਗੋ ਜੁਗ ਅਟਲ ਗੁਰੂ। ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕੋਈ ਹੋ ਨਹੀਂ ਸਕਦਾ। ਪਰ ਸਾਧ ਸੰਗਤ ਗੁਰਮਤ ਦਾ ਕੰਸੈਪਟ, ਗੁਰਮਤ ਦਾ ਮਾਰਗ ਸੰਕਲਪ ਸਮਝਣ ਦੀ ਜ਼ਰੂਰਤ ਹੈ। ਇੱਕ ਵੀ ਗੁਰਮਤ ਦਾ ਸਿਧਾਂਤ ਹੈ, ਗੁਰੂ ਕਹੇਗਾ ਪਹਿਲਾਂ ਗੁਰਸਿੱਖਾਂ ਕੋਲ ਜਾ, ਜਿੱਥੋਂ ਆਪਾਂ ਕਥਾ ਸ਼ੁਰੂ ਕੀਤੀ ਸੀ। ਕਿਉਂ ਜਾਣਾ ਜੀ ਗੁਰਸਿੱਖਾਂ ਕੋਲ? ਕਹਿੰਦੇ ਜਿਨ੍ਹਾਂ ਨੇ ਪਹਿਲਾਂ ਜਪਿਆ ਕਮਾਏ, ਜਿਨ੍ਹਾਂ ਨੇ ਘਾਲਣਾ ਕੀਤੀ ਹੈ, ਉਹ ਜਾ ਉਹਨਾਂ ਦੀ ਸੰਗਤ ਕਰ, ਉਹਨਾਂ ਦੀ ਸੇਵਾ ਕਰ, ਉਹਨਾਂ ਦੇ ਜੋੜੇ ਚ ਹੜ। ਹੁਣ ਤੁਸੀਂ ਕਹੋਗੇ ਜੇ ਕਿਸੇ ਨੂੰ ਮੱਥਾ ਟੇਕਣਾ ਗਲਤ ਹੈ, ਫਿਰ ਜੋੜਿਆਂ ਲਈ ਤਾਂ ਰੈਕ ਬਣਾਇਆ ਜਾ ਸਕਦਾ, ਉਹਦੇ ਵਿੱਚ ਖੋਲ ਦੋ ਆਪੇ ਪਾ ਲਓ, ਕੀ ਲੋੜ ਹੈ ਬਈ? ਜੋੜੇ ਜਮ੍ਹਾਂ ਕਰਾਓ ਜੀ, ਦਰਬਾਰ ਸਾਹਿਬ ਜਾਓ, ਜੋੜੇ ਝਾੜਦੇ ਨੇ, ਪਾਲਿਸ਼ ਕਰਦੇ ਨੇ, ਲੰਗਰ ਹੀ ਛਕਾਉਣਾ, ਡਿਸਪੋਜਲ ਲਿਆਓ, 5-10 ਹਜ਼ਾਰ ਛਕਾ ਕੇ ਸਿੜ ਦਿਓ ਘਰ ਵਿੱਚ। ਕਾਹਦੇ ਵਾਸਤੇ ਥਾਲ ਮਾਂਜਣੇ ਆ? ਕਿਉਂ ਵਾਟੀਆਂ ਧੋਣੀਆਂ ਬਈ? ਇਹ ਸਾਧ ਸੰਗਤ ਵਿਖਾਵਾ ਕੋਈ ਫਾਰਮੈਲਿਟੀ ਨਹੀਂ ਹੈ, ਇਹ ਗੁਰਮਤ ਦਾ ਇੱਕ ਦਿੱਤਾ ਹੋਇਆ ਸਿਧਾਂਤ ਹੈ। ਜਾਂ ਸਿੱਖਾ ਜੋੜਿਆਂ ਚ ਖਲੋ ਜਾ, ਜੋੜੇ ਝਾੜ, ਹੋ ਸਕਦਾ ਕਿਸੇ ਐਸੇ ਗੁਰਸਿੱਖ ਦੇ ਜੋੜੇ ਆ ਜਾਣ ਜਿਹੜਾ ਸਵੇਰੇ ਅੰਮ੍ਰਿਤ ਵੇਲੇ ਦਾ ਜਾਗਿਆ, ਜਿਹਨੇ 5 ਬਾਣੀਆਂ ਨਿਤਨੇਮ ਸੁਖਮਣੀ ਸਹਿਵਾਸਾ ਦੀ ਵਾਰ ਪੜੀ ਹੋਈ ਹੈ, ਕਿਤੇ ਉਹਦੇ ਜੋੜਿਆਂ ਨੂੰ ਹੱਥ ਲੱਗ ਜਾਏ, ਤੇਰੇ ਕਰਮ ਬਦਲ ਜਾਣ, ਤੇਰੀਆਂ ਰਖਾਵਾਂ ਬਦਲ ਜਾਣ। ਉਹ ਜੋੜਿਆਂ ਨੂੰ ਹੱਥ ਲੱਗੇ, ਹਸਤਰ ਰਖਾਵਾਂ ਬਦਲ ਜਾਂਦੀਆਂ ਨੇ। ਇੱਕ ਸੱਜਣ ਰੋਜ਼ ਨਿਤ ਦਾ ਸ਼ਰਾਬੀ ਪਿੰਡ ਦੀਵਾਨ ਚੱਲਣ ਨਾਲ ਦੇ, ਤੇ ਉਹਦੇ ਨਾਲ ਦੇ ਸਾਥੀ ਕਹਿੰਦੇ ਆ, ਤੂੰ ਵੀ ਦੀਵਾਨ ਚੱਲਣ ਦਾ? ਮੈਂ ਤੇ ਪੀਨਾ ਰੋਜ਼ ਹੀ ਪੀਤਾ ਹੁੰਦਾ। ਤੇ ਸਾਧ ਸੰਗਤ ਇੱਕ ਦਿਨ ਉਹ ਲੈ ਆਏ, ਉਹ ਕਹਿੰਦਾ ਵੀ ਗੱਲ ਸੁਣੋ, ਮੈਂ ਦੀਵਾਨ ਚ ਨਹੀਂ ਜਾਣਾ, ਮੈਂ ਪੀਤੀ ਹੈ ਸ਼ਰਾਬ। ਤੇ ਉਹਦੇ ਨਾਲ ਦੇ ਮਿੱਤਰ ਕਹਿੰਦੇ ਵੀ ਅੱਜ ਭਾਵੇਂ ਸ਼ਰਾਬ ਪੀਤੀ ਹੈ, ਤੈਨੂੰ ਲੈ ਜਾਣਾ। ਉਹ ਕਹਿੰਦਾ ਮੈਂ ਦੀਵਾਨ ਚ ਜਾਣਾ ਹੀ ਨਹੀਂ। ਕਹਿੰਦੇ ਤੈਨੂੰ ਅਸੀਂ ਦੀਵਾਨ ਵਿੱਚ ਲੈ ਕੇ ਨਹੀਂ ਜਾਣਾ, ਪਰ ਨਾਲ ਲੈ ਕੇ ਜਾਣਾ। ਸ਼ਰਾਬ ਪੀਤੀ ਭਾਈ ਨਛੱਤਰ ਸਿੰਘ ਉਹਦਾ ਨਾਮ ਹੈ, ਤੇ ਸਾਧ ਸੰਗਤ ਉਹਦਾ ਦੋਸਤ ਗੁਰਮੀਤ ਸਿੰਘ ਲੈ ਗਿਆ। ਕਹਿੰਦਾ ਦੀਵਾਨ ਚ ਨਹੀਂ ਲੈ ਕੇ ਜਾਣਾ, ਪਰ ਤੈਨੂੰ ਨਾਲ ਲੈ ਕੇ ਜਾਣਾ, ਅਸੀਂ ਜੋੜਿਆਂ ਦੀ ਸੇਵਾ ਲਈ ਤੂੰ ਜੋੜਿਆਂ ਚ ਬੈਠਾ ਨਹੀਂ। ਉਹਨੂੰ ਜੋੜੇ ਘਰ ਚ ਬਿਠਾ ਦਿੱਤਾ। ਦੀਵਾਨ ਰਾਤ 12 ਵਜੇ ਤੱਕ ਚੱਲੇ, ਤੇ ਸਾਧ ਸੰਗਤ ਠੰਡ ਸੀ, 11 ਵਜੇ ਉਹਦੀ ਸ਼ਰਾਬ ਉਤਰ ਕੇ ਜਿਹੜੇ ਪੀਤੀ ਹੋਈ ਸੀ। ਉਹਦਾ ਧਿਆਨ ਹੁਣ ਕੀਰਤਨ ਕਥਾ ਵੱਲ ਚੱਲਣ ਲੱਗ ਪਿਆ। ਸੰਗਤ 12:15 ਜਾਣ ਲੱਗ ਪਈ, ਉਹਦੀ ਸੁਰਤ ਥੋੜੀ ਜਿਹੀ ਸਹੀ ਹੋ ਗਈ, ਮਾੜੀ ਮੋਟੀ ਜਿਹੜੀ ਪੀਤੀ ਲੱਥ ਗਈ। ਸਾਧ ਸੰਗਤ ਤੋਂ ਹੱਥ ਮੂੰਹ ਧੋ ਕੇ ਨਾ ਜੋੜੇ ਚੁੱਕ ਚੁੱਕ ਕੇ ਸੰਗਤ ਨੂੰ ਫੜਾਉਣ ਲੱਗ ਪਿਆ। ਪਤਾ ਨੀ ਕਿਸੇ ਨਾਮ ਜਪਣ ਵਾਲੇ ਨਿਤਨੇਮੀ ਗੁਰਸਿੱਖ ਦੇ ਜੋੜੇ ਉਹਨੇ ਚੁੱਕੇ ਹੋਣਗੇ। ਦੂਜਿਆਂ ਵੱਲ ਵੇਖ ਕੇ ਭਾਵਨਾ ਨਾਲ ਉਹਨੇ ਵੀ ਮਸਤਕ ਨੂੰ ਲਾਏ, ਜੋੜੇ ਝਾੜ ਝਾੜ ਦਿੰਦਾ। ਇੰਨੇ ਨੂੰ ਇੱਕ ਨਿੱਕਾ ਜਿਹਾ ਬੱਚਾ 7-8 ਸਾਲ ਦਾ ਦਮਾਲਾ ਬੰਨਿਆ ਹੋਇਆ, ਉਹ ਵੀ ਆਪਣੇ ਮਾਂ ਪਿਓ ਨਾਲ ਦੀਵਾਨ ਸੁਣਨ ਆਇਆ। ਜਦੋਂ ਉਹਨੇ ਵੀ ਜੋੜਾ ਮੰਗਿਆ ਟੋਕਨ ਦੇ ਕੇ, ਬੱਚਿਆਂ ਨੂੰ ਹੁੰਦਾ ਨਾ ਮਾਂ ਪਿਓ ਤੋਂ ਟੋਕਨ ਲੈ ਕੇ ਮੈਂ ਲੈਣਾ ਜੋੜਾ, ਭੱਜ ਕੇ ਉਹ ਬੱਚਾ ਮੋਹਰੇ ਹੋਇਆ, ਟੋਕਨ ਦਿੱਤਾ। ਤੇ ਉਹ ਬੱਚੇ ਵੱਲ ਵੇਖ ਕੇ ਇੰਨਾ ਮਨ ਉਹਦਾ ਪਸੀਜਿਆ, ਉਹ ਮਨਾ ਲਾਣਤੀ ਆ, ਓਏ ਆ ਨਿੱਕੇ ਨਿੱਕੇ ਬੱਚੇ ਵੇਖ, ਅੱਧੀ ਅੱਧੀ ਰਾਤ ਤੱਕ ਗੁਰੂ ਦੀ ਉਪਮਾ ਸੁਣਦੇ ਨੇ, ਤੂੰ ਮਾਨਸ ਦੇਹੀ ਚ ਕੀ ਬਣਿਆ ਹੋਇਆ। ਅੰਦਰੋਂ ਮਨ ਨੂੰ ਤਿਰਕਾਰ ਲਾਣ, ਦੀਵਾਨ ਸਮਾਪਤ ਕਰਕੇ ਰਾਤ ਨੂੰ ਨਾ ਜੋੜਿਆਂ ਦੀ ਸਾਰੀ ਸੇਵਾ ਪੂਰੀ ਕਰਕੇ ਗਿਆ। ਅਗਲੇ ਦਿਨ ਗੁਰੂ ਨੇ ਉਹਨਾਂ 6 ਘੰਟਿਆਂ ਚ ਤਕਦੀਰ ਬਦਲਤੀ। ਅਗਲੀ ਸਵੇਰ ਉੱਥੇ ਹੀ ਅੰਮ੍ਰਿਤ ਸੰਚਾਰ ਸੀ, ਕੇਸੀ ਇਸ਼ਨਾਨ ਕਰਕੇ ਕਕਾਰ ਲੈ ਕੇ ਉਹਨੇ ਅੰਮ੍ਰਿਤ ਛਕ ਲਿਆ। ਅੱਜ ਉਹਦਾ ਪਰਿਵਾਰ ਇੰਗਲੈਂਡ ਚ ਰਹਿੰਦਾ, ਚੜ੍ਹਦੀ ਕਲਾ ਵਾਲਾ ਸਿੱਖ ਹੈ ਉਹ। ਏਦਾਂ ਤਕਦੀਰਾਂ ਬਦਲਦੀਆਂ ਦੀਵਾਨਾਂ ਚ। ਹੋਰ ਜੋੜੇ ਝਾੜ ਨੇ, ਲੰਗਰ ਦੇ ਬਰਤਨ ਮਾਂਜਣੇ, ਕੋਈ ਵਿਖਾਵਾ ਥੋੜੀ ਹੈ, ਐਵੇਂ ਰੱਖੇ ਨੇ। ਗੁਰੂ ਅਰਜਨ ਦੇ ਮਹਾਰਾਜ ਤੋਂ ਪੁੱਛਣ ਸਿੱਖ, ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਨੂੰ ਵੇਖ ਕੇ ਹੱਥ ਜੋੜ ਦਿਓ। ਕਿਉਂ? ਪਾਤਸ਼ਾਹ ਕਹਿੰਦੇ ਬਾਬਾ ਬੁੱਢੇ ਦੇ ਸਰੀਰ ਨੂੰ ਹੱਥ ਨਹੀਂ, ਉਹ ਬਾਬੇ ਬੁੱਢੇ ਦੇ ਸਿਦਕ ਕਰਕੇ ਹੱਥ ਜੋੜਦੇ ਨੇ। ਬਾਬੇ ਬੁੱਢੇ ਦਾ ਸਿਦਕ ਬਹੁਤ ਵੱਡਾ, ਬਾਬੇ ਬੁੱਢੇ ਦੀ ਸਿੱਖੀ ਨੂੰ ਹੱਥ ਜੋੜਦੇ ਨੇ। ਸਿੱਖ ਕਹਿੰਦੇ ਮਹਾਰਾਜ ਇਕੱਲੇ ਹੱਥ ਹੀ ਜੋੜਦੇ ਹੋ ਕਿ ਜਦੋਂ ਬਾਬਾ ਬੁੱਢਾ ਸਾਹਿਬ ਤੁਸੀਂ ਵੇਖਦੇ ਹੋ ਕੁਝ ਮਨ ਚ ਵੀ ਮੰਗਦੇ ਹੋ? ਕਹਿੰਦੇ ਹਾਂ, ਮਨ ਚ ਵੀ ਮੰਗੀਦਾ।
ਕਹਿੰਦੇ ਮਹਾਰਾਜ ਕੀ ਮੰਗਦੇ ਹੋ? ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਬੋਲੇ, ਕਹਿੰਦੇ ਜਦੋਂ ਕੋਈ ਬਾਬੇ ਬੁੱਢੇ ਵਰਗਾ ਸਿੱਧਕੀ ਸਿੱਖੀ ਕਮਾਉਣ ਵਾਲਾ ਸਿੱਖ ਮਿਲੇ, ਫਿਰ ਗੁਰੂ ਵੀ ਹੱਥ ਜੋੜ ਕੇ ਕਹਿੰਦੇ

0: ਗੁਰੂ ਵੀ ਮੰਗਦਾ ਫਿਰ ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਪੀ ਗਤ ਪਾਹੇ। ਅਰਦਾਸ ਕਰਿਓ ਪਾਤਸ਼ਾਹ ਕਿਸੇ ਬਖਸ਼ੇ ਹੋਏ ਗੁਰਸਿੱਖ ਦੀ ਚਰਨ ਧੂੜ ਦੇ ਦਿਓ, ਸਾਡੀਆਂ ਤਕਦੀਰਾਂ ਬਦਲ ਜਾਣ, ਸਾਡੇ ਕਰਮ ਬਦਲ ਜਾਣ। ਇਹ ਅਰਦਾਸ ਕਰਿਓ, ਜ਼ਰੂਰ ਮਿਲਦੀ ਹੈ।
1: ਗੁਰਸਿੱਖਾਂ ਕੀ ਹਰ ਤੋੜ ਦੇ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਟ੍ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਡ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ, 403-225-1111, 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144, 3670, 63 ਐਵੀਨਿਊ, ਨਾਰਥ ਈਸਟ, ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ। ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।

ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਕੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤ ਸੰਗਤ ਜੀ, ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੇ ਸਾਡੇ ਤੇ ਕਿਰਪਾ ਕਰਕੇ ਸਾਨੂੰ ਉਪਦੇਸ਼ ਦਿੱਤਾ। ਗੁਰੂ ਕੇ ਸਿੱਖਾ ਅਰਦਾਸ ਕਰਨ ਦਾ ਢੰਗ ਸਿੱਖ, ਔਰ ਇਹ ਅਰਦਾਸ ਕਿਵੇਂ ਕੀਤੀ ਜਾਏ, ਮੁਆਫ਼ੀ ਦੇਣੀ। ਆਪਾਂ ਤਕਰੀਬਨ ਅਰਦਾਸ ਵਿੱਚ ਆਪਣੀ ਮੈਂ ਦਾ ਪ੍ਰਗਟਾਵਾ ਕਰਦੇ ਹਾਂ, ਲੇਕਿਨ ਅੱਜ ਦੇ ਪਾਵਨ ਪਵਿੱਤਰ ਫਰਮਾਨ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜ ਜੀ ਨੇ ਬਾਬਾ ਰਵਦਾਸ ਜੀ ਦੇ ਦੁਆਰਾ ਸਾਨੂੰ ਉਪਦੇਸ਼ ਦਿੱਤਾ। ਗੁਰੂ ਕੇ ਸਿੱਖਾ ਨਿਮਾਣਾ ਕਰਕੇ ਪਰਿਪੂਰਨ ਪਰਮਾਤਮਾ ਦੇ ਅੱਗੇ ਅਰਦਾਸ ਕਰ ਤਾਂ ਕਿ ਤੇਰਾ ਇਹ ਮਨੁੱਖਾ ਜਨਮ ਸਫਲਾ ਹੋ ਸਕੇ। ਗੁਰਮੁਖੋ, ਧੰਨ ਗੁਰੂ ਗ੍ਰੰਥ ਸਾਹਿਬ ਚ ਪਾਤਸ਼ਾਹ ਦੀ ਪਾਵਨ ਬਾਣੀ ਵਿੱਚ ਜਿੱਥੇ ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਬਾਣੀ ਹੈ, ਉੱਥੇ 15 ਭਗਤਾਂ ਦੀ ਬਾਣੀ ਵੀ ਹੈ, ਲੇਕਿਨ ਗੁਰੂ ਘਰ ਵਿੱਚ ਕਿੰਨੀ ਸਮਦਰਸ਼ਤਾ ਹੈ, ਬਰਾਬਰਤਾਈ ਹੈ। ਜਦੋਂ ਅਸੀਂ ਧੰਨ ਗੁਰੂ ਨਾਨਕ ਪਾਤਸ਼ਾਹ ਨੂੰ ਮੱਥਾ ਟੇਕਦੇ ਹਾਂ, ਉਦੋਂ ਬਾਬਾ ਰਵਿਦਾਸ ਜੀ, ਬਾਬਾ ਕਬੀਰ ਜੀ, ਬਾਬਾ ਫਰੀਦ ਜੀ, ਬਾਬਾ ਧੰਨਾ ਜੀ, ਇੱਥੇ ਆਦਿਕ ਜਿੰਨੇ ਵੀ ਮਹਾਂਪੁਰਸ਼ ਨੇ, ਅਸੀਂ ਉਹਨਾਂ ਦੇ ਅੱਗੇ ਨਤਮਸਤਕ ਹੁੰਦੇ ਹਾਂ। ਭਾਵ ਸਤਿਗੁਰੂ ਪਾਤਸ਼ਾਹ ਦੇ ਘਰ ਵਿੱਚ ਪਾਰ ਛੈਟੀ ਨਹੀਂ, ਕਾਣੀ ਵੰਡ ਨਹੀਂ, ਸਭ ਨੂੰ ਬਰਾਬਰ ਸਨਮਾਨ ਦਿੱਤਾ ਹੈ। ਤੋ ਅੱਜ ਦੇ ਪਾਵਨ ਪਵਿੱਤਰ ਫਰਮਾਨ ਵਿੱਚ ਸਾਨੂੰ ਇਹ ਸਮਝਾਇਆ ਗਿਆ ਹੈ ਕਿ ਬਾਬਾ ਰਵਿਦਾਸ, ਜਿਨ੍ਹਾਂ ਦਾ ਤਮਾਮ ਜੀਵਨ ਉਸ ਪਰਿਪੂਰਨ ਪਰਮਾਤਮਾ ਦੇ ਗੁਣ ਗਾਉਂਦਿਆਂ ਸਫਲਾ ਹੋਇਆ, ਉਹਨਾਂ ਇਕਾਗਰ ਚਿੱਤ ਹੋ ਕਰਕੇ ਪਰਿਪੂਰਨ ਪਰਮਾਤਮਾ ਦੀ ਅਰਦਾਸ ਕੀਤੀ। ਵਾਹਿਗੁਰੂ, ਪਤਾ ਨਹੀਂ ਕਿੰਨੇ ਜਨਮਾਂ ਦਾ ਗੇੜਾ ਹੈ, ਲੇਕਿਨ ਇਹ ਮਨੁੱਖਾ ਜਨਮ ਮਿਲਿਆ, ਕਿਰਪਾ ਕਰ ਇਹ ਮਨੁੱਖਾ ਜਨਮ ਲੇਖੇ ਚ ਲੱਗ ਜਾਏ। ਸੋ ਇਸ ਵਿਚਾਰ ਨੂੰ ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜ ਬਾਬਾ ਅਰਦਾਸ ਜੀ ਦੁਆਰਾ ਆਪਾਂ ਨੂੰ ਸਮਝਾਉਣਗੇ, ਸਰਵਣ ਕਰੀਏ ਤੇ ਇਕਾਗਰਤਾ ਹੋਣ ਲਈ ਅਰਦਾਸ ਕਰੀਏ। ਬੋਲੋ ਸਤਿ ਨਾਮ।

0: ਰਾਗ ਮਾਰਾ ਦੇ ਮੁਤਾਬਕ ਇਹ ਮਾਲ ਕੌਸਕ ਰਾਗ ਦੀ ਰਾਗਣੀ ਹੈ ਤੇ ਭਗਤਾ ਭਾਵਨ ਦਾ ਭੈ ਵਾਲੀ ਗਤੀ। ਹੁਣ ਤਾਂ ਆਪਾਂ ਤਕਰੀਬਨ ਅੰਗਰੇਜ਼ੀ ਨੂੰ ਚੰਬੜੇ ਰਹਿੰਦੇ ਹਾਂ ਨਾ, ਸਾਡੇ ਬਜ਼ੁਰਗ ਭਾਵੇਂ ਅਨਪੜ੍ਹ ਸਨ ਲੇਕਿਨ ਉਹਨਾਂ ਦੀ ਹਰ ਗੱਲ ਵਿੱਚ ਸਿੱਖਿਆ ਸੀ। ਮੈਂ ਤਕਰੀਬਨ ਜਿਸ ਦਿਨ ਵੀ ਮੇਰੀ ਡਿਊਟੀ ਹੁੰਦੀ ਮੈਂ ਕਹਿੰਦਾ ਹੈ ਸਾਡੇ ਕੋਲ ਸਰਟੀਫਿਕੇਟ ਬੜੇ ਨੇ ਕੰਧਾਂ 'ਤੇ ਟੰਗੇ ਹੋਏ। ਸਾਡੇ ਬਜ਼ੁਰਗਾਂ ਕੋਲ ਭਾਵੇਂ ਸਰਟੀਫਿਕੇਟ ਨਹੀਂ ਸਨ ਲੇਕਿਨ ਉਹਨਾਂ ਦੀ ਹਰ ਗੱਲ ਵਿੱਚ ਕੋਈ ਨਾ ਕੋਈ ਸਿੱਖਿਆ ਸੀ। ਇਹ ਖਿਆਲ ਮੇਰੇ ਅੰਦਰ ਕਿਉਂ ਆਇਆ, ਭਾਈ ਸਾਹਿਬ ਨੇ ਪੜ੍ਹਿਆ ਭਗਤ ਰਵਿਦਾਸ ਜੀ, ਭਗਤਾ ਭਾਵਨ ਦਾ ਭੈ ਵਾਲੀ ਗਤੀ ਜਿਹਨੂੰ ਆਮ ਆਪਾਂ ਬੋਲੀ ਚ ਕਹਿੰਦੇ ਸਨ ਪਿਆਰਿਆ ਰੱਬ ਤੋਂ ਡਰਿਆ ਕਰ। ਇਹ ਆਮ ਸਾਦੀ ਬੋਲੀ ਪਿਆਰਿਆ ਰੱਬ ਤੋਂ ਡਰਿਆ ਕਰ। ਜਿਹੜੇ ਰੱਬ ਤੋਂ ਡਰਦੇ ਨੇ ਨਾ ਉਹਨਾਂ ਨੂੰ ਕਿਹਾ ਗਿਆ ਭਗਤ। ਰਵਿਦਾਸ ਵੈਸੇ ਨਾਮ ਹੈ ਲੇਕਿਨ ਜੇ ਗਿਆਨ ਦੇ ਦੁਆਰਾ ਇਹਦੇ ਵਿੱਚ ਚੁੱਭੀ ਮਾਰੀਏ ਨਾ ਇਹਦਾ ਅਰਥ ਇਹ ਵੀ ਬਣਦਾ ਹੈ ਜਿਨ੍ਹਾਂ ਨੇ ਦਾਸਾ ਭਾਵ ਧਾਰ ਲਿਆ ਜਿਹੜੇ ਨਿਮਾਣੇ ਬਣ ਗਏ ਜਿਵੇਂ ਸੂਰਜ ਚਮਕਦਾ ਇਸ ਪ੍ਰਕਾਰ ਉਹ ਗੁਰੂ ਕੇ ਪਿਆਰੇ ਚਮਕਦੇ ਹਨ। ਜਿਹੜਾ ਅਰਦਾਸ ਸ਼ਬਦ ਹੈ ਨਾ ਇਹਦੇ ਅੱਖਰੀ ਅਰਥ ਜੇ ਆਪਾਂ ਕਰਨਾ ਚਾਹੀਏ ਨਾ ਦਾਸ ਦਾ ਭਾਵ ਹੈ ਨਿਮਾਣਾ ਗੁਲਾਮ। ਜਿਨ੍ਹਾਂ ਦੇ ਅੰਦਰ ਇਹ ਨਿਮਾਣਾਪਣ ਆ ਗਿਆ ਦਾਸਾ ਭਾਵ ਆ ਗਿਆ ਨਾ ਰਾਮ ਨਾਮ ਹੈ ਸੂਰਜ ਦਾ ਉਹ ਗੁਰਮੁਖ ਪਿਆਰੇ ਸੂਰਜ ਵਾਕੂ ਚਮਕ ਗਏ। ਆਪਾਂ ਹਿੰਦੁਸਤਾਨ ਚ ਬੈਠੇ ਹਾਂ ਕਨੇਡਾ ਅਮਰੀਕਾ ਜਿੱਥੇ ਵੀ ਪਰਮੇਸ਼ੁਰ ਨੂੰ ਪਿਆਰ ਕਰਨ ਵਾਲੇ ਗੁਰਮੁਖ ਨੇ ਨਾ ਉਹ ਬਾਬੇ ਰਵਿਦਾਸ ਨੂੰ ਜਾਣਦੇ ਹਨ। ਇਸ ਕਰਕੇ ਗੁਰੂ ਪੰਚਮ ਪਾਤਸ਼ਾਹ ਨੇ ਇੱਥੇ ਫਰਮਾਇਆ ਹੈ ਕਿ ਬਾਬਾ ਰਵਿਦਾਸ ਜੀ ਧਨਾਸਰੀ ਰਾਗ ਵਿੱਚ ਇਹ ਸਿੱਖਿਆ ਦਿੰਦੇ ਨੇ। ਸ਼ੰਕਾ ਸਾਡੇ ਮਨੁੱਖੀ ਸੁਭਾਅ ਦੀ ਕਮਜ਼ੋਰੀ ਹੈ। ਗੁਰੂ ਪ੍ਰਤਾਪ ਗ੍ਰੰਥ ਵਿੱਚ ਗਿਆਨੀ ਸੰਤੋਖ ਸਿੰਘ ਜੀ ਲਿਖਿਆ ਜਿਹਦਾ ਅਸੀਂ ਸ਼ਾਮ ਨੂੰ ਕਥਾ ਕਰਦੇ 4 ਤੋਂ 5 ਗੁਰੂ ਪ੍ਰਤਾਪ ਸੂਰਜ ਉਹਦੇ ਚ ਉਹ ਗਿਆਨੀ ਸੰਤ ਸਿੰਘ ਹੋਰਾਂ ਨੇ ਸੰਤੋਖ ਸਿੰਘ ਹੋਰਾਂ ਨੇ ਸਾਖੀ ਲਿਖੀ ਹੈ ਕਿ ਜਦੋਂ ਗੁਰੂ ਪਾਤਸ਼ਾਹ ਮਹਾਰਾਜ ਭਗਤਾਂ ਦੀ ਬਾਣੀ ਲਿਖਾਉਂਦੇ ਨੇ ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬੇਨਤੀ ਕੀਤੀ ਮਹਾਰਾਜ ਭਗਤਾਂ ਦੀ ਬਾਣੀ ਲਿਖਾਉਂਦੇ ਹੋ ਕਿਤੇ ਭਗਤਾਂ ਦੇ ਦਰਸ਼ਨ ਵੀ ਕਰਾ ਦਿਓ। ਕਹਿਣ ਲੱਗੇ ਕੋਈ ਗੱਲ ਨਹੀਂ, ਕੱਲ ਨੂੰ ਅੰਮ੍ਰਿਤ ਵੇਲੇ ਆਉਣਾ। ਜਦੋਂ ਭਾਈ ਗੁਰਦਾਸ ਜੀ ਗਏ ਨੇ ਤੇ ਭਗਤਾਂ ਨਾਲ ਸਤਿਗੁਰੂ ਪਾਤਸ਼ਾਹ ਦਾ ਵਾਰਤਾਲਾਪ ਹੁੰਦਾ ਸੀ। ਦੂਜਾ ਇਹਦੇ ਬਾਰੇ ਸਾਡੇ ਜਿਹੜੇ ਵਿਦਵਾਨ ਵੀਰ ਨੇ ਉਹ ਇਹ ਰਾਏ ਦਿੰਦੇ ਹਨ ਕਿ ਜਦੋਂ ਸਤਿਗੁਰੂ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਸੰਸਾਰ ਦਾ ਭਰਮਣ ਕੀਤਾ ਤੇ ਭਾਈ ਗੁਰਦਾਸ ਦੀਆਂ ਵਾਰਾਂ ਵਿੱਚ ਜਦੋਂ ਆਪਾਂ ਪਹਿਲੀ ਵਾਰ ਪੜ੍ਹਦੇ ਹਾਂ ਉੱਥੇ ਜ਼ਿਕਰ ਆਉਂਦਾ ਆਸਾ ਹੱਥ ਕਿਤਾਬ ਕਸ਼ ਕੂਜਾ ਬਾਂਗ ਮਸਾਲਾ ਧਾਰੀ। ਜਿਹੜਾ ਗੁਰੂ ਨਾਨਕ ਪਾਤਸ਼ਾਹ ਦੇ ਕੋਲ ਸਮਾਨ ਸੀ ਉਹਦਾ ਜਿਹੜਾ ਕਿ ਆਸਾ ਦਾ ਭਾਵ ਹੁੰਦਾ ਹੈ ਜਿਵੇਂ ਅੰਗਰੇਜ਼ੀ ਦਾ ਟੀ ਅੱਖਰ ਹੈ ਨਾ, ਇਸ ਪ੍ਰਕਾਰ ਮਹਾਤਮਾ ਜਨ ਆਪਣੀ ਛਾਤੀ ਦੇ ਅੱਗੇ ਰੱਖ ਕੇ ਤੇ ਚੌਂਕੜੀ ਮਾਰ ਕੇ ਬੈਠੇ ਰਹਿੰਦੇ ਤਾਂ ਕਿ ਨੀਂਦ ਨਾ ਆਵੇ ਤਾਂ ਕਿ ਸਟੇਤ ਰਹਿਣ। ਅੱਜ ਗੁਰਮੁਖੋ ਮੇਰੇ ਮਨ ਨੂੰ ਸਵੇਰੇ ਬੜਾ ਗਹਿਰਾ ਦੁੱਖ ਹੋਇਆ। ਮੈਂ ਜਦੋਂ ਹੁਕਮਨਾਮਾ ਲੈਂਦੇ ਨੇ ਸਿੰਘ ਸਾਹਿਬ 7:15 ਅਰਦਾਸ ਬੇਨਤੀ ਹੋਈ ਔਰ ਉੱਥੇ ਬਰਾਂਡੇ ਦੇ ਵਿੱਚ ਦਰਬਾਰ ਸਾਹਿਬ ਇੱਕ ਬੀਬੀ ਲੰਮੀ ਪਈ ਉਹਨੇ ਪਾਸਾ ਨਹੀਂ ਵਟਿਆ। ਮੈਨੂੰ ਦਰਦ ਹੋਇਆ ਵੀ ਇਹ ਕਿੰਨੀ ਬਦਕਿਸਮਤ ਹੈ ਕਿ ਪਤਾ ਨਹੀਂ ਕਿੱਥੋਂ ਚੱਲ ਕੇ ਆਈ ਹੈ, ਅਰਦਾਸ ਹੋਈ ਹੈ, ਹੁਕਮਨਾਮਾ ਲਿਆ ਪਰ ਉਹਦੇ ਕੰਨਾਂ 'ਚ ਨਹੀਂ ਪਿਆ। ਘਰੋਂ ਆਈ ਚੱਲ ਕੇ ਪੈਸੇ ਲਾ ਕੇ, ਪਤਾ ਨਹੀਂ ਕਿੱਥੋਂ ਆਈ ਉਹ। ਲੇਕਿਨ ਇੱਥੇ ਆਉਂਦਿਆਂ ਵੀ ਸੁੱਤੀ ਹੈ, ਮੈਂ ਲਾ ਕੇ ਨਹੀਂ ਕਹਿ ਰਿਹਾ, ਮੈਨੂੰ ਦਰਦ ਹੋਈ ਹੈ। ਮੇਰੇ ਮਨ ਵਿੱਚ ਆਇਆ ਕਿ ਇਹ ਬੀਬੀ ਨਹੀਂ ਸੁੱਤੀ, ਇਹਦੀ ਕਿਸਮਤ ਸੁੱਤੀ ਹੈ। ਗੁਰਮੁਖੋ ਗੁਰਦੁਆਰਿਆਂ ਵਿੱਚ ਜਾਗਣ ਲਈ ਇਹਦਾ ਸੌਣ ਲਈ ਨਹੀਂ। ਅਜੇ ਮੈਂ ਇਹ ਵੀ ਤਕਰੀਬਨ ਤਵਾ ਲਾਉਂਦਾ ਰਹਿੰਦਾ ਭਾਈ ਜਦੋਂ ਬਾਹਰੋਂ ਘੁੰਮਦੇ ਨੇ ਤਾਂ ਕਹਿਣਗੇ ਗਿਆਨੀ ਜੀ ਕਮਰਾ ਬੁੱਕ ਕਰਾ ਦਿਓ। ਕਾਹਦੇ ਲਈ? ਆਖੇ ਸੌਣ ਲਈ। ਮੈਂ ਕਹਿੰਦਾ ਪਿਆਰਿਆ, ਗੁਰੂ ਨਾਨਕ ਦੇ ਦਰ ਸੌਣ ਲਈ ਨਹੀਂ ਆਈਦਾ, ਜਾਗਣ ਲਈ ਆਈਦਾ। ਜਾਗਿਆ ਕਰੋ। ਬਾਬਾ ਫਰੀਦ ਜੀ ਨੇ ਇੱਥੋਂ ਤੱਕ ਦਿੱਤਾ, ਧਿਆਨ ਲਿਆ ਜੇ ਬਾਬਾ ਫਰੀਦ ਕੀ ਕਹਿੰਦੇ ਨੇ। ਪਾਕ ਪੱਟਣ ਤੋਂ ਆਵਾਜ਼ ਆਈ ਜੇ, ਬਾਬਾ ਫਰੀਦ ਜੀ ਕਹਿੰਦੇ ਪਿਛਲ ਰਾਤ ਨਾ ਜਾਗਿਓ, ਜੀਵਦੜੋ ਮੋਇਓ ਏ, ਜੇ ਤੇ ਰੱਬ ਨਾ ਰੱਬ ਵਸਾਰਿਆ ਤਾਂ ਰੱਬ ਨਾ ਵਿਸਰਿਓ। ਮੈਂ ਨਹੀਂ ਕਹਿੰਦਾ, ਬਾਬਾ ਫਰੀਦ ਜੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਬਾਣੀ ਵੀ ਸ਼ਬਦ ਹੈ, ਫਰੀਦਾ ਪਿਛਲ ਰਾਤ ਨਾ ਜਾਗਿਓ। ਜਿਹੜਾ ਅੰਮ੍ਰਿਤ ਵੇਲੇ ਨਹੀਂ ਜਾਗਦਾ ਉਹ ਜਿਉਂਦਾ ਮੁਰਦਾ ਹੈ, ਖਾਂਦਾ ਹੈ ਪੀਂਦਾ ਹੈ, ਪਰ ਉਹਨੂੰ ਮੁਰਦਾ ਕਹੋ ਉਹਨੂੰ ਜਿਉਂਦਾ ਨਾ ਕਹੋ। ਪਿਛਲ ਰਾਤ ਨਾ ਜਾਗਿਓ, ਜੀਵਦੜਿਓ ਮੋਇਓ ਏ, ਜੇ ਤਾਂ ਰੱਬ ਵਿਸਾਰਿਆ ਤਾਂ ਰੱਬ ਨਾ ਵਿਸਰਿਓ। ਤੂੰ ਰੱਬ ਨੂੰ ਭੁਲਾ ਦਿੱਤਾ ਪਰ ਰੱਬ ਨੇ ਤੈਨੂੰ ਨਹੀਂ ਭੁਲਾਇਆ। ਇਹਦੀ ਮੈਂ ਆਮ ਨਿੱਕੀ ਜਿਹੀ ਉਦਾਹਰਨ ਦਿੰਦਾ ਹੁੰਦਾ। ਆਪਾਂ ਕੋਈ ਗਰੀਬ ਘਰਾਂ ਦੇ ਵਿੱਚੋਂ ਹਾਂ, ਕਈ ਅਮੀਰ ਘਰਾਂ ਦੇ ਲੋਕ ਨੇ, ਲੇਕਿਨ ਭਾਵੇਂ ਗਰੀਬਾਂ ਦਾ ਬੱਚਾ ਤੇ ਭਾਵੇਂ ਅਮੀਰਾਂ ਦਾ ਬੱਚਾ ਹੈ, ਜਦੋਂ 7 ਸਾਲ ਦਾ ਹੁੰਦਾ ਤੇ ਉਹਦੇ ਨਵੇਂ ਦੰਦ ਉੱਗਣੇ ਸ਼ੁਰੂ ਹੋ ਜਾਂਦੇ ਨੇ। ਜਿਹੜੇ ਦੁੱਧ ਵਾਲੇ ਦੰਦ ਨੇ ਨਾ, ਉਹ ਉੱਖੜੀ ਜਾਂਦੇ ਤੇ ਨਵੇਂ ਆਈ ਜਾਂਦੇ ਨੇ। ਕਦੇ ਆਪਾਂ ਅਪਲਾਈ ਕੀਤਾ ਵੀ ਸਾਡੇ ਬੱਚੇ ਦੇ ਨਵੇਂ ਦੰਦ ਭੇਜ ਦੇ? ਕਦੇ ਨਹੀਂ ਪਿੱਤਾ। ਸਾਡੀਆਂ ਧੀਆਂ ਭੈਣਾਂ ਜੇ, ਇੱਕ ਅਮੀਰ ਬੇਬੀ ਉਹਦੇ ਘਰ ਖਾਣ ਨੂੰ ਪਕਵਾਨ ਨੇ, ਇੱਕ ਸਾਡੀ ਧੀ ਗਰੀਬ ਹੈ, ਉਹ ਸੜਕ ਤੇ ਰੋੜੀ ਕੁੱਟਦੀ ਹੈ, ਲੇਕਿਨ ਪ੍ਰਮਾਤਮਾ ਨੇ ਉਹਨਾਂ ਦੋਵਾਂ ਬੀਬੀਆਂ ਦੇ ਸਰੀਰ ਦੁੱਧ ਪੈਦਾ ਕੀਤਾ ਤਾਂ ਕਿ ਉਹਨਾਂ ਦੇ ਬੱਚੇ ਉਹ ਦੁੱਧ ਲੈ ਕੇ ਆਪਣਾ ਜੀਵਨ ਗੁਜ਼ਾਰ ਸਕਣ। ਇਹ ਨਹੀਂ ਵੀ ਜਿਹੜੀ ਅਮੀਰ ਬੀਬੀ ਉਹਦੇ ਦੁੱਧ 'ਚ ਵਿਟਾਮਿਨ ਜ਼ਿਆਦਾ ਅਤੇ ਗਰੀਬ ਦੀ ਦੁੱਧ ਵਿੱਚ ਘੱਟ ਨੇ। ਇਹ ਨਹੀਂ ਵੀ ਅਮੀਰਾਂ ਦੀ ਜਿਹੜੀ ਮਾਂ ਹੈ ਨਾ ਉਹਦੇ ਅੰਦਰ ਵਿਟਾਮਿਨ ਜ਼ਿਆਦਾ ਅਤੇ ਗਰੀਬ ਦੇ ਵਿਟਾਮਿਨ ਘੱਟ ਨੇ। ਗੱਲ ਭਾਵੇਂ ਵੀ ਤੁਹਾਨੂੰ ਉਲਟ ਜਾਵੇ, ਪਰ ਇਹ ਸਾਰਾ ਕੁਝ ਪਰਮਾਤਮਾ ਫਿਕਰ ਹੈ। ਜੇ ਉਹ ਸਾਡਾ ਫਿਕਰ ਕਰਦਾ ਤੇ ਗੁਰਮੁਖਾ ਕਿਤੇ ਉਹਨੂੰ ਵੀ ਚੇਤੇ ਕਰਿਆ ਕਰ। ਇਸ ਕਰਕੇ ਸਤਿਗੁਰੂ ਪਾਤਸ਼ਾਹ ਸਾਡੇ ਤੇ ਕਿਰਪਾ ਕਰਨ। ਬਾਬਾ ਰਵਿਦਾਸ ਜੀ ਧਨਾਸਰੀ ਰਾਗ ਵਿੱਚ ਇਹ ਸ਼ਬਦ ਉਚਾਰਦੇ ਹਨ,
1: ਇੱਕ ਓਅੰਕਾਰ ਸਤਿਗੁਰ ਪ੍ਰਸਾਦ।
0: ਗੁਰਮੁਖੋ ਪਰਮਾਤਮਾ ਇੱਕ ਹੈ, ਭਾਵੇਂ ਮੁਸਲਮਾਨ ਨੇ, ਭਾਵੇਂ ਹਿੰਦੂ ਨੇ, ਭਾਵੇਂ ਸਿੱਖ ਨੇ, ਭਾਵੇਂ ਘੋਰ ਹੈ, ਇਹ ਵੱਖਰੀ ਗੱਲ। ਕਿਸੇ ਨੇ ਬਾਪੂ ਕਹਿ ਦਿੱਤਾ, ਕਿਸੇ ਨੇ ਡੈਡੀ ਕਹਿ ਦਿੱਤਾ, ਕਿਸੇ ਨੇ ਪਾਪਾ ਕਹਿ ਦਿੱਤਾ, ਪਰ ਹੈ ਤਾਂ ਪਿਓ ਇੱਕ ਹੀ ਨਾ। ਇਹ ਆਪਾਂ ਬੋਲਦੇ ਨੇ ਪਾਪਾ, ਕੋਈ ਭਾਊ, ਕੋਈ ਬਾਈ। ਇਸੇ ਪ੍ਰਕਾਰ ਕਿਸੇ ਨੇ ਅੱਲਾ ਕਹਿ ਦਿੱਤਾ, ਕਿਸੇ ਰਾਮ ਕਹਿ ਦਿੱਤਾ, ਕਿਸੇ ਵਾਹਿਗੁਰੂ ਕਹਿ ਦਿੱਤਾ, ਪਰ ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖੋ ਹੈ ਇੱਕ ਜੇ। ਇਹਦੇ ਨਾਲ ਆਪਾਂ ਈਰਖਾ ਨਾਲ ਭਰੇ ਪਏ ਹਾਂ, ਈਰਖਾ ਨਾਲ। ਇਹਦੀ ਚਿੱਟੀ ਪੱਗ ਹੈ, ਇਹਦੀ ਕਾਲੀ ਪੱਗ ਹੈ, ਆਪਣੇ ਅੰਦਰ ਈਰਖਾ ਹੈ, ਲੇਕਿਨ ਉਹਦੇ ਅੰਦਰ ਈਰਖਾ ਨਹੀਂ, ਉਹਦਾ ਸੂਰ ਦੀਵਾ ਜਗਦਾ ਨਾ। ਇਹਦਾ ਚੰਨ ਗੁਰਦੁਆਰੇ ਤੇ ਵੀ ਪੈਂਦਾ ਤੇ ਮੰਦਰ ਤੇ ਵੀ ਪੈਂਦਾ ਤੇ ਵੇਸਵਾ ਦੇ ਘਰ ਤੇ ਵੀ ਪੈਂਦਾ ਜੇ। ਸੂਰ ਰੱਬ ਦਾ ਦੀਵਾ ਨਾ, ਲੇਕਿਨ ਰੱਬ ਦੇ ਦੀਵੇ ਦਾ ਚਾਨਣ ਇਹ ਨਹੀਂ ਵੀ ਗੁਰਦੁਆਰੇ ਚਾਨਣ ਜ਼ਿਆਦਾ ਤੇ ਮੰਦਰ ਘੱਟ ਹੈ। ਨਹੀਂ ਨਹੀਂ, ਗੁਰਦੁਆਰੇ ਤੇ ਵੀ ਰੱਬ ਦੇ ਦੀਵੇ ਦਾ ਚਾਨਣ ਪੈਂਦਾ, ਮੰਦਰ ਤੇ ਵੀ ਪੈਂਦਾ, ਮਸੀਤ ਤੇ ਵੀ ਪੈਂਦਾ, ਤੇ ਚੋਰ ਦੇ ਘਰ ਦੇ ਉੱਪਰ ਵੀ ਚਾਨਣ ਪੈਂਦਾ ਤੇ ਸਾਧ ਦੇ ਘਰ ਉੱਪਰ ਵੀ ਚਾਨਣ ਪੈਂਦਾ। ਇਸ ਕਰਕੇ ਕਹਿੰਦੇ ਇੱਕ ਅਦਵੈਤ ਰੂਪੀ ਬ੍ਰਹਮ। ਦਵੈਤ ਕਹਿੰਦੇ ਨੇ ਈਰਖਾ ਨੂੰ, ਅਦਵੈਤ ਤੋਂ ਭਾਵ ਉਹ ਪਰਮਾਤਮਾ ਈਰਖਾ ਰਹਿਤ ਹੈ, ਈਰਖਾ ਰਹਿਤ। ਇੱਥੇ ਜਿੱਥੇ ਲੜਾਈ ਲੱਗੀ ਹੈ ਨਾ ਯਹੂਦੀ ਇਜ਼ਰਾਈਲ ਦੇ ਵਿੱਚ, ਉਹਨਾਂ ਦੇ ਪੈਗੰਬਰ ਦਾ ਮੇਰੇ ਸਾਹਮਣੇ ਦ੍ਰਿਸ਼ਟਾਂਤ ਆ ਗਿਆ। ਈਸਾਈ ਈਸਾ ਨੂੰ ਮੰਨਦੇ ਨੇ, ਯਹੂਦੀ ਮੂਸਾ ਨੂੰ ਮੰਨਦੇ ਹਨ, ਉਹਦਾ ਨਾਮ ਮੂਸਾ। ਪੁਰਾਤਨ ਗ੍ਰੰਥਾਂ ਦੇ ਮੁਤਾਬਕ ਉੱਥੇ ਲਿਖਿਆ ਕਿ ਮੂਸਾ ਕੋਹ ਤੂਰ ਪਹਾੜ ਹੈ ਕੋਈ, ਉਸ ਕੋਹ ਤੂਰ ਪਹਾੜ ਤੇ ਪਰਮਾਤਮਾ ਨਾਲ ਗੱਲਾਂ ਕਰਨ ਜਾਂਦੇ ਹਨ। ਯਹੂਦੀ ਧਰਮ ਦੇ ਗ੍ਰੰਥ ਰੋਜ਼ ਜਾਂਦੇ ਨੇ, ਆਪਾਂ ਇੱਕ ਅਦਵੈਤ ਰੂਪੀ ਬ੍ਰਹਮ ਦੀ ਗੱਲ ਕਰਨ ਲੱਗੇ ਹਾਂ। ਰਸਤੇ ਦੇ ਵਿੱਚ ਕਿਉਂਕਿ ਚਰਚਾ ਸੀ ਵੀ ਇਹ ਮੂਸਾ ਜੀ ਕੋਹਤੂਰ ਪਹਾੜ 'ਤੇ ਖੁਦਾ ਨਾਲ ਗੱਲਾਂ ਕਰਦੇ ਨੇ, ਜਦੋਂ ਮੂਸਾ ਜੀ ਜਾ ਰਹੇ ਨੇ ਨਾ, ਇੱਕ ਮਹਾਤਮਾ ਪੱਥਰ 'ਤੇ ਬੈਠਾ ਰਹਿੰਦਾ ਹੈ ਅਤੇ ਕਹਿਣ ਲੱਗਾ, ਮਹਾਂਪੁਰਸ਼ੋ ਮੈਨੂੰ ਪਤਾ ਚੱਲਿਆ ਵੀ ਤੁਹਾਡੀ ਪਰਮਾਤਮਾ ਨਾਲ ਸਿੱਧੀ ਗੱਲ ਹੈ। ਅਤੇ ਪਰਮਾਤਮਾ ਨੂੰ ਕਿਹਾ ਜੇ ਵੀ ਉਹ ਬਾਬਾ ਕਹਿੰਦਾ ਵੀ ਮੇਰੇ ਬਾਰੇ ਵਿਚਾਰ ਕੇ ਗੱਲ ਕਰਿਆ ਜੇ ਮੈਂ ਬੰਦਗੀ ਬੜੀ ਕੀਤੀ ਹੈ। ਜਦੋਂ ਉਹ ਗੱਲਾਂ ਕਰ ਰਹੇ ਸਨ ਅਤੇ ਪਰਲੇ ਪਾਸੇ ਇਹ ਗਰੀਬਾਂ ਦਾ ਬੱਚਾ ਭੇਡਾਂ ਚਾਰਦਾ ਸੀ, ਉਹਨੇ ਆਖਿਆ, ਸਾਈਂ ਲੋਕੋ ਮੇਰੀ ਵੀ ਇਸ ਪ੍ਰਭੂ ਦੀ ਅੱਗੇ ਅਰਦਾਸ ਕਰਿਆ ਜੀ, ਪ੍ਰਾਰਥਨਾ ਕਰਿਆ ਜੀ ਵੀ ਮੇਰੇ ਵੱਲ ਵੀ ਨਿਗਾਹ ਕਰਨ। ਚਲੇ ਗਏ। ਮੂਸਾ ਜੀ ਨੇ ਜਾ ਕੇ ਜਦੋਂ ਵਾਰਤਾਲਾਪ ਹੋਇਆ ਅਤੇ ਬੇਨਤੀ ਉਹਨਾਂ ਦੋਵਾਂ ਦੇ ਬਾਰੇ ਕੀਤੀ ਅਤੇ ਖੁਦਾ ਵੱਲੋਂ ਆਵਾਜ਼ ਆਈ, ਮੂਸਿਆ ਜਿਵੇਂ ਉਹ ਪੱਥਰ 'ਤੇ ਬੈਠਾ ਨਾ, ਉਹਨੂੰ ਆਖੀ ਵੀ ਤੈਨੂੰ ਇਸ ਤਰ੍ਹਾਂ ਪੱਥਰ ਬਣਨਾ, ਕਹਿ ਪੱਥਰ 'ਤੇ ਬੈਠਾ ਨਹੀਂ, ਪੱਥਰ 'ਤੇ ਬਹਿਣਾ ਵੀ ਇੱਕ ਬੰਦਗੀ ਹੈ। ਜਿਹੜਾ ਕਾਕਾ ਨਾ, ਉਹਨੂੰ ਆਖੀ ਵੀ ਜਿਹੜੇ

0: ਆਪ ਦਵਾਣੇ ਵਰਗਾ ਤੇ ਗੱਲਾਂ ਉਹ ਕਰੇ ਬੜੇ ਗਿਆਨ ਦੀਆਂ ਜਿਹੜੀਆਂ ਅਸੀਂ ਵਿਦਾਂਤ ਵਿੱਚ ਨਹੀਂ ਸਾਨੂੰ ਪੜ੍ਹੀਆਂ। ਜਦੋਂ ਉਹਦੇ ਪਿੰਡ ਕੋਲ ਗਏ ਤੇ ਮੈਂ ਸੁਭਾਵਕ ਉਹਨੂੰ ਆਖਿਆ, ਮੈਂ ਆਖਿਆ ਵੀ ਗੁਰਮੁਖਾ ਤੂੰ ਤਾਂ ਮੈਂ ਵੀ ਕਥਾ ਪੜ੍ਹੀ ਅਰਥ ਪੜ੍ਹੇ ਪਰ ਤੂੰ ਤਾਂ ਕਮਾਲ ਕਰੀ ਜਾਂਦਾ ਹੈ। ਅਜੇ ਮੈਂ ਗੱਲ ਨਹੀਂ ਕੀਤੇ, ਕਹਿਣ ਲੱਗਾ ਗਿਆਨੀ ਜੀ ਮੈਂ ਗੁਰੂ ਰਾਮਦਾਸ ਨਾਲ ਨਾਰਾਜ਼ ਹਾਂ ਤੇ ਅਸੀਂ ਗੁਰੂ ਰਾਮਦਾਸ ਦੇ ਚਰਨਾਂ ਦੇ ਭੌਰੇ। ਜਦੋਂ ਉਹਨੇ ਆਖਿਆ ਗੁਰੂ ਰਾਮਦਾਸ ਨਾਲ ਨਾਰਾਜ਼, ਮੈਂ ਆਖਿਆ ਵੀ ਗੁਰਮੁਖਾ ਮੈਂ ਤੇਰੀ ਗੱਲ ਨਹੀਂ ਸਮਝਿਆ। ਕਹਿੰਦਾ ਜੀ ਮੇਰੀ 14 ਕਿੱਲੇ ਪੈੜੀ ਹੈ ਤੇ ਮੈਂ ਪਲਾਟ ਕੱਠੇ ਤੇ ਮੇਰਾ ਪਲਾਟ ਨਹੀਂ ਵਿਕਿਆ। ਤੇ ਮੈਂ ਆਖਿਆ ਗੁਰੂ ਰਾਮਦਾਸ ਪ੍ਰਾਪਰਟੀ ਦੀ ਦਾ ਕੰਮ ਕਰੇ, ਇਹ ਮੇਰੀ ਅੱਡ ਬੀਤੀ ਮੈਂ ਕੋਲ ਨਹੀਂ ਚੁਕਲੀ। ਕਿਹੜੀ ਘਟੀਆ ਸੋਚ ਹੈ, ਪਲਾਟ ਵਿਕ ਜਾਏ ਤੇ ਤੈਨੂੰ ਮੰਨਾਗਾ ਨਹੀਂ ਤੇ ਮੈਂ ਨਹੀਂ ਮੰਨਣਾ। ਉਹ ਗੁਰੂ ਕੇ ਸਿੱਖੋ, ਸਾਡਾ ਕੰਮ ਕੇਵਲ ਤੇ ਕੇਵਲ ਮੰਨਣਾ ਹੈ, ਮਨਾਉਣਾ ਨਹੀਂ। ਅਸੀਂ ਬਦਕਿਸਮਤ ਲੋਕ ਹਾਂ ਜਿਹੜੇ ਕਹਿੰਦੇ ਮੇਰਾ ਆਹ ਕੰਮ ਕਰਦੇ ਆ ਕਰ, ਉਹਦੇ ਹੋ ਜਾਓਗੇ ਨਾ। ਤੇ ਬਾਬਾ ਕਬੀਰ ਜੀ ਕਹਿੰਦੇ ਪਾਛੇ ਲਾਗੂ ਹਰ ਫਿਰੇ ਕੈਸ ਕਬੀਰ ਕਬੀਰ, ਇਹ ਬਾਬਾ ਕਬੀਰ ਜੀ ਕਹਿੰਦੇ ਨੇ। ਕਹਿੰਦੇ ਜਿਵੇਂ ਬੀਬੀ ਭੈਣ ਹੈ ਨਾ ਤੇ ਮਾਂ ਕੰਮ ਕਰੀ ਜਾਂਦੀ ਹੈ ਤੇ ਪਿੱਛੇ ਕਾਕਾ ਮੰਮੀ ਕਹੀ ਜਾਂਦਾ ਹੈ, ਜੇ ਉਹਦਾ ਹੋ ਜਾਏਗਾ ਨਾ ਤੇ ਰੱਬ ਤੇਰੇ ਮਗਰ ਫਿਰੇਗਾ। ਲੇਕਿਨ ਆਪਾਂ ਉਹ ਬਣਦੇ ਨਹੀਂ। ਅਰਦਾਸ ਕਰਨੀ ਹੈ ਮੇਰੇ ਵਾਹਿਗੁਰੂ ਮੇਰਾ ਪਤਰਾਵਾ ਨਾ ਲੈ, ਮੈਂ ਗਰੀਬ ਹਾਂ, ਤੇਰੇ ਵਰਗਾ ਦਿਆਲੂ ਕੋਈ ਨਹੀਂ, ਇੱਕ ਮੈਂ ਤੇਰੇ ਕੋਲ ਖੈਰ ਮੰਗਦਾ ਹਾਂ।
1: ਬਚਨੀ ਤੋਰ ਮੋਰ ਮਨ ਮਾਨੈ,
0: ਜਿਹੜੇ ਤੇਰੇ ਬਚਨ ਨੇ ਨਾ ਮੈਂ ਉਹਨਾਂ ਤੇ ਕਿੰਤੂ ਨਾ ਕਰਾਂ, ਸ਼ੰਕਾ ਨਾ ਕਰਾਂ। ਆਪਾਂ ਤਾਂ ਪੈਰ ਤੇ ਸ਼ੰਕਾ ਕਰੀ ਜਾਂਦੇ ਹਾਂ। ਜਦੋਂ ਸਾਡੇ ਢਾਡੀ ਭਰਾ ਕੋ ਕਥਾ ਬਾਜ ਕਹਿੰਦਾ ਨਾ ਵੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ 5 ਸਿੱਖਾਂ ਦੇ ਸਿਰ ਕੱਟ ਕੇ ਉਹਨਾਂ ਨੂੰ ਜਿੰਦਿਆਂ ਕੀਤਾ ਤੇ ਅੰਮ੍ਰਿਤ ਛਕਾਇਆ, ਤੇ ਨੁਕਤਾਚੀਨੀ ਵਾਲੇ ਕਹਿੰਦੇ ਜੀ ਇਹ ਕਿਵੇਂ ਹੋ ਸਕਦਾ ਵੀ ਮਰੇ ਨੂੰ ਜਿੰਦਿਆਂ ਕਰ ਦੇਣ। ਇਹ ਫਟ ਫੜ ਲੈਂਦੇ ਨੇ ਵੀ ਤੂੰ ਤਾਂ ਗਲਤ ਪ੍ਰਚਾਰ ਕਰਦਾ, ਇਹ ਕਿੱਥੇ ਲਿਖਿਆ। ਗੁਰਮੁਖੋ ਆਪਾਂ ਅੰਮ੍ਰਿਤਸਰ ਰਹਿੰਦੇ ਹਾਂ, ਮੈਂ ਪਿਛਲੀ ਜ਼ਿਕਰ ਕੀਤਾ ਸੀ ਪਿਛਲੀ ਕਥਾ ਦੇ ਵਿੱਚ, ਬਾਬਾ ਅਟਲ ਰਾਏ ਗੁਰੂ ਦਾ ਪੁੱਤਰ ਹੈ, ਸਾਥੀ ਨੂੰ ਜਿੰਦਿਆਂ ਕੀਤਾ। ਬਾਬੇ ਸੈਨੇ ਨੇ, ਮਾਫ ਕਰਨਾ, ਬਾਬਾ ਨਾਮਦੇਵ ਨੇ ਮਰੀ ਹੋਈ ਗਊ ਨੂੰ ਜਿੰਦਿਆਂ ਕੀਤਾ। ਇਹ ਇਤਿਹਾਸ ਵਿੱਚ ਨਹੀਂ, ਗੁਰੂ ਕੀ ਬਾਣੀ 'ਚ ਲਿਖਿਆ ਹੋਇਆ। ਜੇ ਬਾਬਾ ਨਾਮਦੇਵ ਮਰੀ ਹੋਈ ਗਊ ਨੂੰ ਜਿੰਦਿਆਂ ਕਰ ਸਕਦੇ ਹਨ, ਇਸ ਕਰਕੇ ਜਿਹੜਾ ਗੁਰੂ ਹੈ ਨਾ ਪਾਠ ਤਾਂ ਕਰਦੇ ਪਰ ਅਮਲ ਨਹੀਂ ਕਰਦੇ। ਮ੍ਰਿਤਕ ਕੋ ਪਾਇਓ ਤਨ ਸਾਸਾ, ਇਹ ਨਹੀਂ ਭੋਸ਼ ਨੂੰ ਸਾਸ ਪਾਏ, ਮ੍ਰਿਤਕ ਕੋ ਪਾਇਓ ਤਨ ਸਾਸਾ ਬਿਸ਼ਰਤ ਆਨ ਬੁਲਾਇਆ, ਜਿਹੜੇ ਮਰੇ ਨੇ ਉਹਨਾਂ ਨੂੰ ਸਵਾਸ ਦੇ ਕਰਕੇ ਵਿਛੜਿਆਂ ਨੂੰ ਮਿਲਣਾ ਕੀਤਾ। ਮੇਰੇ ਤੇ ਮਿਹਰ ਕਰੀ, ਜਿਹੜੇ ਤੇਰੇ ਬਚਨ ਨੇ ਮੈਂ ਉਹਨਾਂ ਨੂੰ ਮੰਨਣਾ ਕਰਾਂ, ਅਥਵਾ ਜਿਹੜਾ ਮੇਰਾ ਮਨ ਹੈ ਉਹ ਤੁਹਾਡੇ ਬਚਨਾਂ ਵਾਲੇ ਪਾਸੇ ਮੁੜ ਜਾਵੇ। ਇਹਨੂੰ ਗੌਣ ਅਰਥ ਕਹਿੰਦੇ ਹਨ।
1: ਜਨ ਕਉ ਪੂਰਨ ਦੀਜੈ,
0: ਮੈਂ ਅਧੂਰਾ ਤੇ ਮੈਨੂੰ ਪੂਰਾ ਕਰ ਦੇ। ਇਹਦਾ ਪੂਰਾ ਕਰਨ ਦਾ ਤਰੀਕਾ ਕੀ ਹੈ? ਗੁਰਮੁਖੋ ਪਹਾੜ ਦੇ ਵਿੱਚੋਂ ਝਰਨਾ ਨਿਕਲਦਾ ਹੈ ਤੇ ਜਿੰਨਾ ਚਿਰ ਤੁਰਦਾ ਉਨਾ ਚਿਰ ਅਧੂਰਾ ਹੈ, ਤੇ ਜਦੋਂ ਸਮੁੰਦਰ ਵਿੱਚ ਜਾ ਕੇ ਮਿਲ ਗਿਆ ਉਦੋਂ ਝਰਨੇ ਦਾ ਨਾਂ ਮਿਲ ਗਿਆ ਤੇ ਬਣ ਗਿਆ ਸਮੁੰਦਰ। ਇਸੇ ਪ੍ਰਕਾਰ ਗੁਰਮੁਖੋ ਆਪਾਂ ਪਰਿਪੂਰਨ ਪਰਮਾਤਮਾ ਵਾਲੇ ਪਾਸੇ ਵੱਲ ਤੁਰਨਾ ਤੇ ਜਦੋਂ ਅਰਦਾਸਾਂ ਕਰਦੇ ਕਰਦੇ ਉਹਦੇ ਵਿੱਚ ਅਭੇਦ ਹੋ ਗਏ ਉਦੋਂ ਆਪਾਂ ਮੁਕੰਮਲ ਹੋ ਜਾਵਾਂਗੇ। ਮੈਂ ਤੇਰਾ ਦਾਸ ਹਾਂ, ਮੈਨੂੰ ਅਧੂਰੇ ਨੂੰ ਪੂਰੀਆਂ ਕਰਨਾ ਕਰੋ।
1: ਬਲ ਬਲ ਜਾਓ ਰਮਈਆ ਕਾਰਨੇ,
0: ਪਰਿਪੂਰਨ ਪਰਮਾਤਮਾ ਤੇਰੀ ਪ੍ਰਾਪਤੀ ਵਾਸਤੇ ਮੈਂ ਤੇਰੇ ਤੋਂ ਸਦਕੇ ਜਾਂਦਾ ਹਾਂ। ਜਿਹੜੀਆਂ ਗੁਰਮੁਖੋ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀਆਂ ਪ੍ਰਕਰਮਾਂ ਕਰਦੇ ਹਾਂ ਨਾ, ਇਹ ਫਾਰਮੈਲਿਟੀ ਨਹੀਂ, ਇਹਦਾ ਇਨਡਾਇਰੈਕਟ ਢੰਗ ਤਰੀਕਾ ਵੀ ਪਾਤਸ਼ਾਹ ਮੈਂ ਤੇਥੋਂ ਸਦਕੇ ਜਾਂਦਾ ਹਾਂ। ਆਪਾਂ ਪ੍ਰਕਰਮਾ ਕਰਦੇ ਨਾ ਤੇ ਕਈ ਬੰਦੇ ਕਹਿੰਦੇ ਵੀ ਗੇੜੇ ਜੇ ਕੱਢੀ ਜਾਣਾ ਇਹਦੇ ਨਾਲ ਕੀ ਹੋਏਗਾ। ਇਹਦਾ ਭਾਵ ਇਹ ਵੀ ਮੈਂ ਕੁਛ ਵੀ ਨਹੀਂ ਤੇ ਮੈਂ ਆਪਣੇ ਆਪ ਨੂੰ ਤੇਰੇ ਤੋਂ ਕੁਰਬਾਨ ਕਰਦਾ ਹਾਂ। ਮੈਂ ਦਮਦਮੀ ਟਕਸਾਲ ਚੋਂ ਵਿਦਿਆ ਲਈ ਹੈ। ਜਿਹੜੇ ਟਕਸਾਲ ਦੇ 12ਵੇਂ ਮੁਖੀ ਗਿਆਨੀ ਗੁਰਿੰਦਰ ਸਿੰਘ ਖਾਲਸਾ ਸਨ, ਉਹ ਗੁਰਮੁਖੋ ਹਰਿਮੰਦਰ ਸਾਹਿਬ ਜਿਹੜਾ ਸਾਰੀਆਂ ਪ੍ਰਕਰਮਾ ਨਾ ਇਹ 13-13 ਪ੍ਰਕਰਮਾ ਕਰਦੇ ਸਨ, 13 ਪ੍ਰਕਰਮਾ ਰੋਜ਼। ਅਜੇ ਸਰੀਰ ਵੀ ਉਹਨਾਂ ਦਾ ਢਿੱਲਾ ਮੱਠਾ ਰਹਿੰਦਾ ਸੀ ਤੇ ਪੁੱਛਿਆ ਵੀ ਬਾਬਾ ਜੀ 13 ਕਹਿੰਦੇ ਭਾਈ ਧੰਨ ਗੁਰੂ ਨਾਨਕ ਪਾਤਸ਼ਾਹ ਨੇ 13 ਦੇ ਆਣ ਕੇ ਗਿਣਤੀ ਸੰਪੂਰਨ ਕੀਤੀ ਹੈ ਤੇ ਮੈਂ ਕਹਿੰਦਾ ਵੀ 13-13 ਕਰਦਿਆਂ ਕਿਤੇ ਉਹਦਾ ਬਣ ਜਾ। ਦੋ ਘੰਟੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੂੰ ਚੌਰ ਕਰਦੇ ਰਹਿਣਾ। ਮੈਂ ਬੇਨਤੀ ਕਰਾਂਗਾ, ਜੇ ਆਪਾਂ ਨੂੰ ਬਾਣੀ ਨਹੀਂ ਨਾ ਪੜ੍ਹਨੀ ਆਉਂਦੀ, ਜੇ ਝਾੜੂ ਨਹੀਂ ਮਾਰਿਆ ਜਾਂਦਾ, ਸਰੀਰ ਨਹੀਂ ਕੰਮ ਕਰਦਾ, ਤੇ ਗੁਰਮੁਖੋ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੂੰ ਚੌਰ ਕਰੋਗੇ, ਇਹਦੇ ਨਾਲ ਹੀ ਗੱਲ ਬਣ ਜਾਏਗੀ, ਚੌਰ ਕਰਨ ਨਾਲ ਹੀ। ਇਹ ਏਡਾ ਸਮਰੱਥ ਜੇ ਤੋ ਬੇਨਤੀ ਕਰੀਏ, ਹੇ ਵਾਹਿਗੁਰੂ ਤੇਰੀ ਪ੍ਰਾਪਤੀ ਵਾਸਤੇ ਮੇਰੀ ਮੈਂ ਜਿਹੜੀ ਹੈ ਨਾ ਇਹ ਸੜ ਜਾਏ। ਵਰਨਾਮ ਸੜਨ ਦਾ ਵੀ ਵੈਸੇ ਇਹ ਤਾਂ ਸਦਕੇ ਜਾਵਾਂ, ਲੇਕਿਨ ਗਉਨਾਥ ਜਿਹੜੇ ਨੇ ਮੇਰੇ ਪਾਤਸ਼ਾਹ, ਮੇਰੀ ਮੈਂ ਸੜ ਜਾਏ, ਮੈਂ ਤੇਰੀ ਪ੍ਰਾਪਤੀ ਵਾਸਤੇ ਤੇਰੇ ਉਸ ਤੋਂ ਸਦਕੇ ਜਾਣਾ
1: ਕਰਾਂ। ਕਵਨ ਅਬੋਲ
0: ਕਹਿੰਦੇ ਗੁਰਮੁਖੋ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੂੰ ਬੇਨਤੀ ਕਰਿਆ, ਗੁਰੂ ਪਾਤਸ਼ਾਹ ਤੁਸੀਂ ਮੇਰੇ ਨਾਲ ਬੋਲਦੇ ਕਿਉਂ ਨਹੀਂ? ਜਿਹੜੇ ਦੇਹਧਾਰੀਆਂ ਦੇ ਚਿਮਚੇ ਨੇ ਨਾ, ਦੇਹਧਾਰੀਆਂ ਦੇ ਚਿਮਚੇ ਕੜਛੀਆਂ ਕਹਿ ਲਓ, ਕਹਿੰਦੇ ਜੀ ਸਾਡਾ ਗੁਰੂ ਬੋਲਦਾ ਤੇ ਤੁਹਾਡਾ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਬੋਲਦਾ ਨਹੀਂ। ਤੇ ਗੁਰਮੁਖੋ ਥੋੜਾ ਜਿਹਾ ਧਿਆਨ ਦਿਆ ਜੇ, ਕਿਉਂਕਿ ਇਹ ਬੜੀ ਕੀਮਤੀ ਗੱਲ ਹੈ। ਜਿਹੜਾ ਆਪਣੇ ਆਪ ਬੋਲਣ ਲੱਗ ਪਏ ਨਾ, ਆਪਾਂ ਕਿ ਦਿਮਾਗ ਚ ਨੁਕਸ ਪੈ ਗਿਆ, ਕੱਲਾ ਬੋਲੀ ਜਾਂਦਾ। ਜਦੋਂ ਬੰਦਾ ਪਹਿਲਾਂ ਪਾਗਲ ਹੁੰਦਾ ਨਾ, ਤੂੰ ਕੱਲਾ ਗੱਲੀ ਕਰੀ ਜਾਂਦਾ। ਲੇਕਿਨ ਆਪਾਂ ਕਹਿੰਦੇ ਫਲਾਨਾ 100 ਗੱਲ ਦੀ ਇੱਕੋ ਗੱਲ ਚ ਨਿਬੇੜ ਦਿੰਦਾ। ਇਹ ਕਹਿੰਦੇ ਬੋਲਦਾ ਨਹੀਂ। ਆਪਾਂ ਅਖੰਡ ਪਾਠ ਰਖਾਇਆ, ਗੁਰੂ ਕੇ 5 ਅਖੰਡ ਪਾਠੀ ਵੀਰਾਂ ਨੇ ਪਾਠ ਕੀਤਾ, ਲੇਕਿਨ 2.25 ਘੰਟਿਆਂ ਤੋਂ ਬਾਅਦ ਪਹਿਲਾ ਪਾਠੀ ਕਹਿੰਦਾ, ਭਰਾਵਾ ਮੈਂ ਤਾਂ ਥੱਕ ਗਿਆ ਸਾਂ, ਹੁਣ ਦੂਜੀ ਵਾਰੀ ਟਾਈਮ ਨਾਲ ਆਵੀਂ, ਲੇਟ ਨਾ ਕਰੀ। 5 ਗੁਰਮੁਖਾਂ ਪਿਆਰਿਆਂ ਨੇ ਪ੍ਰਸ਼ਾਦ ਛਕਿਆ, ਇਸ਼ਨਾਨ ਕੀਤਾ, ਆਰਾਮ ਕੀਤਾ, ਥੱਕ ਗਏ, ਲੇਕਿਨ ਇਹ 5 ਨਾਲ ਗੱਲਾਂ ਕਰੀ ਜਾਂਦਾ। ਇਹਨੇ ਕਦੇ ਨਹੀਂ ਆਖਿਆ ਮੈਂ ਥੱਕ ਗਿਆ ਹਾਂ, ਇਹ ਥੱਕਦਾ ਨਹੀਂ। ਤੇ ਜਿਹੜੀ ਉਹ ਦੇਹ ਦੀ ਗੱਲ ਕਰਦੇ ਨੇ, ਆਪਾਂ ਸ਼ਬਦ ਨੂੰ ਗੁਰੂ ਮੰਨਦੇ ਹਾਂ, ਤੇ ਉਹਨਾਂ ਦੀ ਦੇਹ ਪਾ ਦਿਓ ਮੰਜੇ ਉੱਪਰ, ਤੇ ਬੋਲਣ ਨਾ, ਤੇ ਇੱਕ ਆਨੇ ਦੀ ਨਹੀਂ। ਪਾਪ ਬੋਲ ਦੀ ਕੀਮਤ ਹੈ, ਦੇਹ ਦੀ ਕੀਮਤ ਨਹੀਂ। ਤੇ ਜਦੋਂ ਵਚਨ ਨਿਕਲ ਗਏ, ਉਦੋਂ ਬੰਦਾ ਮੁਰਦਾ ਤੇ ਖੱਪਣ ਪਾ ਕੇ ਸਾੜ ਦਿੰਦੇ ਹਨ। ਸਾਡਾ ਗੁਰੂ ਬੋਲਦਾ ਜੇ, ਸਦ ਸੁਣਦਾ, ਸਦ ਵੇਖਦਾ। ਪ੍ਰਭ ਨਾਨਕ ਸਤਭਗ ਸੰਦ, ਮੈਂ ਆਮ ਖੁੱਲਾ ਬੋਲਦਾ ਰੋਜ਼ ਹੀ, ਮੈਨੂੰ ਕਿਸੇ ਦਾ ਪਤਾ ਨਹੀਂ, ਪਰ ਮੈਨੂੰ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਚੋਂ ਪ੍ਰਤਾਪ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਿਸਦੇ ਨੇ। ਤੇ ਜਿਹਦਾ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਸਿੱਧਾ ਮਲਾਪ ਹੋ ਜਾਏ, ਉਹਨੇ ਦੁਨੀਆਂ ਤੋਂ ਲੈਣਾ ਵੀ ਕੀ ਹੈ? ਇਸ ਕਰਕੇ ਗੁਰਮੁਖੋ, ਤਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਬੋਲਦੇ ਹਨ। ਸਭ ਤੋਂ ਵੱਡੀ ਗੱਲ ਮੈਂ ਕਥਾ ਕਰ ਰਿਹਾ, ਮੈਂ ਕਦੇ ਦੁਨੀਆਂ ਤੋਂ ਤੁਰ ਜਾਣਾ, ਤੁਸੀਂ ਸੁਣਦੇ ਹੋ, ਤੁਸੀਂ ਤੁਰ ਜਾਣਾ ਹੈ। ਕੱਲ ਚੇਤ ਦੀ ਸੰਗਰਾਂਦ ਹੈ, ਔਰ ਇਸ ਥਾਂ ਤੇ ਗੁਰੂ ਪਾਤਸ਼ਾਹ ਮਾਨੇ 12 ਮਾਹ ਦੀ ਬਾਣੀ ਉਚਾਰਨ ਕੀਤੀ, ਤੇ ਮੈਂ ਸੰਗਤਾਂ ਨੂੰ ਬੇਨਤੀ ਕੀਤੀ ਵੀ ਜਿਵੇਂ ਹਰ ਗੁਰਦੁਆਰੇ ਸਾਹਿਬ ਵਿੱਚ ਇਤਿਹਾਸਕ ਦਿਨ ਆਪਾਂ ਮਨਾਉਂਦੇ ਹਾਂ, ਇੱਥੇ ਵੀ ਮਨਾਇਆ ਕਰੋ, ਤੇ ਕੱਲ ਨੂੰ ਆਪਾਂ ਉਹ ਦਿਨ ਮਨਾਉਣਾ ਨਵੇਂ ਸਾਲ ਦਾ। ਸੰਗਤਾਂ ਵਨ ਸੋਨੇ ਪਕਵਾਨ ਲੈ ਕੇ ਆਉਂਦੀਆਂ, ਤੇ ਸਾਡੇ ਵਰਗੇ ਖਾਣ ਵਾਲੇ ਵੀ ਉੱਥੇ ਆਉਂਦੇ ਨੇ, ਜਿਹੜੇ ਲਿਆਉਣ ਵਾਲੇ ਨੇ ਉਹਨਾਂ ਗੁਰਮੁਖਾਂ ਲਿਆਉਣਾ, ਤੇ ਸਾਡੇ ਵਰਗਿਆਂ ਖਾਣ ਵਾਲਿਆਂ ਵੀ ਆਉਣਾ। ਲੇਕਿਨ ਜਿਹੜੇ ਪਰਸ ਹਨ ਗੁਰਸਿੱਖ, ਉਹਨਾਂ ਚੋਂ ਕਈ ਐਤਕੀ ਨਹੀਂ ਆਉਣੇ। ਜਿਹੜੇ ਐਤਕੀ 26 ਦੇ ਵਿੱਚ ਨੇ, ਉਹਨਾਂ ਚੋਂ 27 ਵਿੱਚ ਕਈਆਂ ਨਹੀਂ ਆਉਣਾ। ਲੇਕਿਨ ਇਹ ਨਹੀਂ ਕਹਿਣਾ ਵੀ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਹੈ ਨਹੀਂ, ਇਹ ਉਦੋਂ ਵੀ ਸਨ, ਅੱਜ ਵੀ ਹਨ, ਤੇ ਅਗਲੇ ਸਾਲ ਵੀ ਹੋਣਗੇ। ਆਦ ਸੱਚ, ਜੁਗਾਦ ਸੱਚ, ਹੈ ਪੀ ਸੱਚ, ਨਾਨਕੋ ਸੀ ਪੀ ਸੱਚ। ਅਸੀਂ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਹੁਕਮਨਾਮਾ ਲੈਂਦੇ ਹਾਂ ਨਾ, ਇਹ ਗੁਰਮੁਖੋ ਗੁਰੂ ਕੇ ਬੋਲ ਨੇ, ਗੁਰੂ ਕਾ ਹੁਕਮਨਾਮਾ। ਤੇ ਮੇਰਾ ਜ਼ਿੰਦਗੀ ਦਾ ਤਜਰਬਾ, ਜਿਹੜਾ ਗੁਰੂ ਕਾ ਹੁਕਮਨਾਮਾ, ਇਹ ਅਲਾਈ ਹੁਕਮ ਹੈ। ਇਹ ਨਹੀਂ ਵੀ ਅਸੀਂ ਇਕੱਲਾ ਸ਼ਬਦ ਪੜ੍ਹੀ ਜਾਂਦੇ ਹਾਂ। ਕੋਈ ਬਾਹਰੋਂ ਪਰਿਵਾਰ ਆਇਆ ਕੈਨੇਡਾ ਦੇ ਵਿੱਚੋਂ, ਤੇ ਮੈਨੂੰ ਕਹਿਣ ਲੱਗਾ, ਗਿਆਨੀ ਜੀ ਹੁਕਮਨਾਮਾ ਲਓ, ਸਿਆਲਕਾ ਪਿੰਡ ਜਿੱਥੇ ਹੈ ਉੱਥੇ ਸਮਾਗਮ ਚੱਲ ਰਿਹਾ ਸੀ, ਤੇ ਢਾਡੀ ਸਿੰਘ ਲੱਗੇ ਸਨ, ਤੇ ਮੈਨੂੰ ਉਹਨਾਂ ਨੇ ਬੜਾ ਮਜਬੂਰ ਕੀਤਾ। ਮੈਂ ਉਹਨਾਂ ਨੂੰ ਬੇਨਤੀ ਕੀਤੀ ਵੀ ਗੁਰਮੁਖੋ, ਮੇਰੇ ਬਾਰੇ ਮਸ਼ਹੂਰ ਹੈ ਵੀ ਮੈਂ ਬੜਾ ਕੌੜਾ, ਤੇ ਉਹਨਾਂ ਕਹਿਣਾ ਵੀ ਹੁਣ ਢਾਡੀ ਲੱਗੇ ਤੂੰ ਵਿੱਚੇ ਹੁਕਮਨਾਮਾ ਲੈਣ ਲੱਗ ਪਿਆ। ਉਹਨਾਂ ਮੈਨੂੰ ਮਜਬੂਰ ਕਰ ਲਿਆ, ਹੁਕਮਨਾਮਾ ਲਿਆ, ਤੇ ਆਖਿਆ ਵੀ ਗੁਰਮੁਖੋ, ਗੁਰੂ ਪਾਤਸ਼ਾਹ ਦੀ ਆਗਿਆ ਨਹੀਂ। ਤੇ ਮੈਨੂੰ ਕਹਿਣ ਲੱਗੇ, ਗਿਆਨੀ ਜੀ ਹੁਕਮਨਾਮਾ ਬਦਲ ਦਿਓ। ਮੈਂ ਕਿਹਾ ਤੁਹਾਡਾ ਬੇੜਾ ਕਰ, ਕੋਈ ਨਵੇਂ ਮਸੰਤ ਤੁਸੀਂ ਕਿੱਥੋਂ ਆਇਓ? ਆਖੇ ਹੋਰ ਸ਼ਬਦ ਲੈ ਲਓ। ਗੁਰਮੁਖੋ, ਮੈਂ ਗੁਰੂ ਕੀ ਝੂਰੀ ਚ ਕਹਿ ਰਿਹਾ ਜੇ, ਉਹਨਾਂ ਕੈਨੇਡਾ ਜਾ ਕੇ ਵਿਆਹ ਕੀਤਾ, ਡੋਰਸ ਹੋਇਆ ਤੇ ਮੁੜ ਕੇ ਸੁਰ ਸਿੰਘ ਮੇਰੀ ਮਿਲੇ ਤੇ ਉਹ ਮੇਰੇ ਕੋਲ ਪਾਸੇ ਪਾਸੇ ਉਹ ਅੱਖਾਂ ਕਰਾਉਣ ਤੇ ਮੈਂ ਪਛਾਣ ਲਿਆ। ਕਹਿਣ ਲੱਗੇ ਗਿਆਨੀ ਜੀ ਉਹ ਹੁਕਮਨਾਮਾ ਸੀ ਸੱਚਾ ਹੋ ਗਿਆ ਜੀ। ਮੈਂ ਕਿਹਾ ਹੁਕਮਨਾਮਾ ਕਦੇ ਝੂਠਾ ਵੀ ਹੁੰਦਾ ਜੀ। ਇਸ ਕਰਕੇ ਇਹ ਕਹਿਣਾ ਸਾਡੇ ਚ ਇੱਕ ਬੜਾ ਕਮਜ਼ੋਰੀ ਪੱਖ ਆ ਰਿਹਾ ਸਾਡੇ ਵਿੱਚ ਵੀ, ਵੀ ਜਦੋਂ ਅਸੀਂ ਤੁਹਾਡੇ ਘਰਾਂ ਚ ਖੰਡ ਪਾਠ ਕਰਦੇ ਨਾ ਅਸੀਂ ਜਾਣ ਬੁੱਝ ਕੇ ਕਰਦੇ ਹਾਂ, ਗੁਰਪੂਰੇ ਕਿਰਪਾ ਧਾਰੀ ਪਹਿਲਾਂ ਕੱਢ ਕੇ ਰੱਖ ਲੈਂਦੇ ਵੀ ਤਾਂ ਘਰ ਵਾਲੇ ਖੁਸ਼ ਹੋ ਜਾਣ। ਗੁਰਪੂਰੇ ਕਿਰਪਾ ਧਾਰੀ ਮੈਂ ਇਹਨੂੰ ਕੰਡੈਮ ਨਹੀਂ ਕਰ ਰਿਹਾ, ਮੇਰੇ ਕਹਿਣ ਤੋਂ ਪਾਓ ਸੁਧੇ ਸਿੱਧ। ਜਿਹੜਾ ਗੁਰੂ ਕਾ ਹੁਕਮਨਾਮਾ ਆਉਂਦਾ ਨਾ ਉਹ ਅਲਾਈ ਹੁਕਮ ਹੈ। ਜਿੱਦਣ ਭਾਈ ਸਾਹਿਬ ਨੇ ਸਤਵੰਤ ਸਿੰਘ ਹੋਰਾਂ ਨੇ ਇੰਦਰਾ ਨੂੰ ਗੱਡੀ ਚੜਾਇਆ ਨਾ ਤਾਂ ਭੇਜਿਆ ਉੱਪਰ ਆਕਾਸ਼ ਵਿੱਚ, ਉਸ ਦਿਨ ਹੁਕਮਨਾਮਾ ਦਰਬਾਰ ਸਾਹਿਬ ਚੋਂ ਆਇਆ ਸੀ ਜੋ ਜੋ ਦੀਸੇ ਵੱਡਾ ਵਡੇਰਾ ਸੋ ਸੋ ਖਾਕੂ ਰਲ ਸੀ। ਜਿਹੜੇ ਵੱਡੇ ਵਡੇਰੇ ਨੇ ਇਹ ਮਿੱਟੀ ਚ ਰਲਣਗੇ, ਇਹਨੂੰ ਤੁਸੀਂ ਕੰਤੂ ਕਰੋਗੇ। ਇਸ ਕਰਕੇ ਗੁਰਮੁਖੋ ਗੁਰੂ ਕਾੜਾ ਹੁਕਮਨਾਮਾ ਇਹ ਅਲਾਈ ਹੁਕਮ ਹੈ। ਅਸੀਂ ਬੇਨਤੀ ਕਰੀਏ ਮੇਰੇ ਸਤਿਗੁਰੂ ਪਾਤਸ਼ਾਹ ਕੀ ਗੱਲ ਹੈ ਮੇਰੇ ਨਾਲ।

0: महाराज बड़े जन्म हो गए ने तुहाडे कोल पिछड़िया इत्थे सामने मेरे दृष्टांत आ गया गुरमुखो जिहड़ी निक्की जी गलती है ना वह पता नहीं सानू किड्डी कि भारी पै जाए छोटी जी गलती आ बहुत जन्म छे तो मेरे सामने इतिहास की घटना आई है सियालकोट शहर का मूला खत्री जिदे बारे आप पढ़ते हैं मूले का शब्द भी बारह जाके आ जी बाणी है बारह से वधीक मरना जापी मूलिया आवे किते थाए वह गुरु नानक पातशाह के नाल तुर पिया हजूर कहन लगे मूलिया भी तेरी जी धर्म पत्नी है ना वह सती होन लगी तो किवें कहन लगा जी मैनू घर पहुंचाओ पहला तो कहिंदा संसार कूड़ा तो मैनू नाल लै चलो ले लिया रख लिया सतगुरु पातशाह कहिंदे कोई गल नहीं घबरा ना तेनू भेज देने अपने परिवार विच चला गया दूजे गेड़े जो सतगुरु पातशाह उत्थे आए ने ते भाई मरदाना कहन लगा जी अपना इत्थे मूला रहिंदा ते मिलना चलीए हजूर कहिंदे मरदानिया तेरी मर्जी भाई आवाज मारी जदों गुरु नानक पातशाह ते मरदाना बाला जी आ रहे ने ना ते घरवाली पाथियां पाथी जी कहन लगी बाबे फिर आ गई कहन लगा हुण किवें करां कहन लगी अघूरे च वड़ जा जिथे पाथियां कट्ठी कर अघूरा बोलते ने पंजाबी च जिहड़ा कहिंदा संसार झूठा है ते मरना सच है सारा ज्ञान भुल गया छे महीने नाल ते अघूरे विच वड़ गया सप लड़िया लगा हाए हाए करन आप रोज पढ़दे दुख दारू सुख रोग पाया दुख दे मौके रब नूं चेते करदे सुख दे मौके तो रब की परवाह ही नहीं करदे परिवार वाले मंजरी ते पाया लै आए सतगुरु पातशाह कहिंदे प्यारे तीर चल गया है पर कोई गल नहीं साडे कोल लै आयो इहनूं दसवें जामे च मुक्त करांगे निक्की जी गल ते 250 साल गुरमुखों जूना भोगनिया पईआं 250 साल बनदा आपां सारा समां गिणीए ते आवाज नहीं दित्ती इस करके पर गल इहदे नाल जिहड़ा पॉइंट फड़ना आपां जिहड़ा गुरु दा हो गया ना यह ठीक है उस गलती करके 250 साल का भरमणा पिया लेकिन उस गुरु ने तीर मार के उन मुक्त भी किया है तो मुक्ता होया गुरु दे कोल रहा गुरु की निगाह पै गई इस करके बहुत जन्म पिछड़े थे माधो यह जन्म तुम्हारे लेखे बड़े जन्म हो गए ने कई जन्म पे कीट पतंगा कई जन्म गज मीन कुरंगा कई जन्म आप पंछी बने मच्छियां बने ते हुण कृपा कर ए मनुखा जन्म मिलिया है
1: कह रविदास आस लग जीवो
0: ए मनुखा जन्म सफला हो जाए ते बाबा रविदास जी कहिंदे ने जिन्हूं अंग्रेजी विच कहिंदे होप सस्टेन्ड लाइफ जिहड़ी जिंदगी है ना ये आस नाल ही चलदी जे ते कई जणे आपां दिल छड्ड दईए ते फिर गल ही ना बननी बाबा रविदास जी कहिंदे ने महाराज हे वाहगुरु जिन्ना चिर मेरे प्राण है ना मैं तेरे तो आस रखता हाँ मैं मन प्राण नहीं पर रब ने कितने मिलना तू लाजमी मिलेगा मैं जिन्ना चिर मेरे प्राण ने मैं तेरे ते आस रखता हाँ पर एक बेनती मन
1: चिर पायो दर्शन देखे
0: बहुत लम्मा समा हो गया तेरे प्रतख दर्शन कीतिया नू कृपा कर ए शब्द विच ए भी आपां नू सिख्या मिलदी है कि बाबा रविदास जी दी उस परिपूर्ण परमात्मा किन्नी अभेदता होगी वो परिपूर्ण परमात्मा उन्होंने किवें सामने प्रतीत हुंदा होगा ये शब्द तो आपां नू संकेत मिलता है हुण गुरमुखो जिहड़ी लड़ीवार कथिया चल रही है ये सरवण करो
1: सुन सुन आखा केती बाणी
0: कहिंदे भाई जो आपां सुणदे हां बजुर्गां दे कोलों वड्डियां दे कोलों ओनू आपां कई तरह बोलदे हां
1: सुन कहिया को अंत न जानी
0: आपां बजुर्गां कोलों सुनिया ते अगे कह दिता पर उहदा अंत नहीं पाया जांदा तू जोगी अंदर जोगिया तू भोगी अंदर भोगिया तेरा अंत न पाया सुरगां मश पयाल जियो
1: जा कौ अलख लखाए आपे
0: जिहड़ा नां लिखे जाण वाला परमात्मा जिहड़े उहनूं लख लैण जाण लैण लिखण दा भाव है जानना
1: कथ कथा बुद्ध ताहा है
0: ओ परिपूर्ण परमात्मा जिहड़ी कथा ना ओ अखरां नाल कही नहीं जा सकदी आपां सिख हां ਆਪਾ ਕਹਿਣਾ ਅੰਮ੍ਰਿਤ ਛਕੋ, ਸਵੇਰੇ ਬਾਣੀਆਂ ਪੜੋ। ਮੁਸਲਮਾਨ ਭਰਾ ਨੇ ਉਹ ਕਹਿੰਦੇ ਵੀ ਪੰਜ ਨਮਾਜ਼ਾਂ ਪੜੋ, ਰੋਜ਼ੇ ਰੱਖੋ। ਜਿਹੜੇ ਹਿੰਦੂ ਵੀਰ ਨੇ ਉਹ ਆਪਣੇ ਮਤ ਦੇ ਮੁਤਾਬਕ ਉਹ ਗੱਲ ਕਰਦੇ ਨੇ, ਪਰ ਪਰਮਾਤਮਾ ਸਾਰਿਆਂ ਦਾ ਸਾਂਝਾ ਤੇ ਸਾਰਿਆਂ ਦੀ ਸੁਣਦਾ ਤੇ ਸਾਰਿਆਂ ਦੀ ਮੰਨਦਾ, ਕਿਉਂਕਿ ਦਸਮ ਪਾਤਸ਼ਾਹ ਤੇ ਨਿਰਣਾ ਕਰ ਦਿੱਤਾ ਹੈ। ਆਪਣੇ ਚ ਇੱਕ ਬਹੁਤ ਵੱਡਾ ਔਗਣ ਹੈ, ਆਪਾਂ ਆਪਣੀ ਵਡਿਆਈ ਕਰਕੇ ਦੂਜਿਆਂ ਦੀ ਭੰਡੀ ਕਰਦੇ, ਪਰ ਇਹ ਨਹੀਂ ਕਰਨੀ ਚਾਹੀਦੀ। ਦਸਮ ਪਾਤਸ਼ਾਹ ਕਹਿੰਦੇ ਦਿਓਰਾ ਮਸੀਸ ਹੋਈ, ਦਿਓਰੇ ਦੇ ਵਿੱਚ ਵੀ ਉਹ ਹੈ ਜਿੱਥੇ ਮੰਦਰ ਨੇ ਨਾ, ਉਹਨੂੰ ਦਿਓਰਾ ਮਸੀਤ ਹੋਈ, ਪੂਜਾ ਔਰ ਨਮਾਜ਼ ਹੋਈ, ਗੁਰਮੁਖੋ ਮੰਦਰ ਦੇ ਵਿੱਚ ਹੀ ਉਹ ਤੇ ਮਸੀਤ ਵਿੱਚ ਵੀ ਉਹ ਹੈ। ਇਹ ਗੱਲਾਂ ਕਰਨੀਆਂ ਸੌਖੀਆਂ ਨੇ, ਲੇਕਿਨ ਸਾਡੇ ਗੁਰੂ ਸਾਹਿਬਾਨਾਂ ਨੇ ਕਰਕੇ ਵਿਖਾਇਆ ਕਿਤਨਾ। ਆਪਾਂ ਅਮਿਤੇ ਤੋਂ ਅੱਗੇ ਜਾਂਦੇ ਹਾਂ ਟਾਂਡੇ ਵੱਲ ਨੂੰ, ਤੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਦੂਜਾ ਜੰਗ ਜਿੱਤਿਆ, ਜਿਹਨੂੰ ਆਪਾਂ ਹਰਗੋਬਿੰਦਪੁਰ ਸਾਹਿਬ ਦਾ ਜੰਗ ਕਹਿੰਦੇ ਹਾਂ। ਉਹ ਮੈਂ ਉਹਦੇ ਚ 2 ਦੀ ਪੁਆਇੰਟ ਲਵਾਂ। ਉੱਥੇ ਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਵੀ ਗੁਰਮੁਖ ਇੱਥੇ ਮੁਸਲਮਾਨ ਭਰਾ ਵੀ ਆਉਂਦੇ ਨੇ, ਉਹਨਾਂ ਨੂੰ ਪਰੇਸ਼ਾਨੀ ਹੁੰਦੀ, ਪਹਿਲਾਂ ਉਹਨਾਂ ਵਾਸਤੇ ਮਸੀਤ ਬਣਾਈਏ। ਅੱਜ ਤੁਸੀਂ ਅਖਬਾਰਾਂ ਵਿੱਚ ਪੜ੍ਹਦੇ ਫਲਾਨੇ ਥਾਂ 'ਤੇ ਮੰਦਰ ਢਾਹ ਕੇ, ਜਿਹੜਾ ਦੂਜੇ ਕਹੀਂ 'ਤੇ ਮਸੀਤ ਬਣਾਈ ਜਾਏ, ਮਸੀਤ ਵਾਲੇ ਨੇ ਢਾਹ ਕੇ ਮੰਦਰ ਬਣਾਇਆ, ਅਤੇ ਰੋਜ਼ ਚੱਲਦਾ ਯੂਪੀ 'ਚ ਆਪਾਂ ਖਾਣ ਪੜ੍ਹਦੇ ਹਾਂ। ਇੱਕ ਦੁਨੀਆਂ 'ਚ ਮਿਸਾਲ ਹੈ, ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਗੁਰਮੁਖੋ ਮੁਸਲਮਾਨ ਭਰਾਵਾਂ ਵਾਸਤੇ ਮਸੀਤ ਬਣਾਈ, ਜਿਹੜੀ ਅੱਜ ਵੀ ਗਵਾਹੀ ਦਿੰਦੀ ਅਤੇ ਅੱਜ ਕਾਇਮ ਜਾ ਕੇ ਵੇਖ ਸਕਦੇ ਹੋ। ਅੱਜ ਦੁਨੀਆਂ 'ਚ ਵੇਹਨੇ ਨਾ ਵੀ ਆਪਣੇ ਮੰਦਰ ਬਣਾਉਣ ਲਈ ਦੂਜੇ ਦਾ ਧਰਮ ਸਥਾਨ ਢਾਹ ਦੇਣਾ, ਉਹਨਾਂ ਦਾ ਮੌਕਾ ਮਿਲਦਾ ਅਤੇ ਉਹ ਢਾਹ ਦਿੰਦਾ। ਜਿਵੇਂ ਸੋਮਨਾਥ ਦਾ ਮੰਦਰ ਹਜ਼ਾਰਾਂ ਸਾਲ ਪਹਿਲਾਂ ਗਜਨੀ ਨੇ ਢਾਉਣਾ ਕੀਤਾ, ਲੇਕਿਨ ਗੁਰਮਤ ਜਿਹੜੀ ਹੈ ਨਾ ਇਹ ਕਹਿੰਦੀ ਗੁਰਮੁਖੋ ਉਹ ਹਰ ਥਾਂ ਦੇ ਉੱਪਰ ਹੈ, ਉਹ ਹਰ ਥਾਂ 'ਤੇ ਵਿਆਪਕ ਹੈ। ਜਿਹੜੀ ਪ੍ਰਭੂ ਦੀ ਕਥਾ ਨਾ ਆਪਾਂ ਰੋਜ਼ ਪਾਠ ਕਰਦੇ ਹਾਂ, ਕਥਨਾ ਕਥੀ ਨਾ ਆਵੇ ਤੂੜ, ਉਹਦਾ ਕਿੰਨੇ ਵੀ ਵਡਿਆਈ ਕਰੀ ਚੱਲੋ, ਉਹਦੀ ਵਡਿਆਈ ਮੁੱਕਣ ਵਾਲੀ ਨਹੀਂ।
1: ਜਨਮੇ ਕਉ ਵਾਜਹਿ ਵਾਧਾਇ,
0: ਜਦੋਂ ਕਿਸੇ ਦੇ ਘਰ ਬੱਚਾ ਬੱਚੀ ਜੰਮਦਾ ਹੈ, ਵਾਜੇ ਵਜਾਏ ਜਾਂਦੇ ਹਨ, ਵਧਾਈਆਂ ਮਿਲਦੀਆਂ ਹਨ।
1: ਸੋਹੇ ਲੜੇ ਅਗਿਆਨੀ ਗਾਏ,
0: ਸੁਣਨ ਦਾ ਭਾਵ ਹੁੰਦਾ ਖੁਸ਼ੀ ਦੇ ਗੀਤ। ਜਿਹੜੇ ਬਸਮਝ ਲੋਕ ਨੇ ਉਸ ਮੌਕੇ ਖੁਸ਼ੀ ਦੇ ਗੀਤ ਗਾਉਂਦੇ ਹਨ। ਇਤਿਹਾਸ ਸਾਡਾ ਭਰਿਆ ਪਿਆ ਗੁਰਮੁਖੋ, ਤੁਸੀਂ ਕਹਿਣਾ ਵੀ ਭਾਈ ਸਾਹਿਬ ਟਾਈਮ ਪਾਸ ਕਰਦਾ, ਮੈਂ ਟਾਈਮ ਨਹੀਂ ਪਾਸ ਕਰਦਾ। ਇਤਿਹਾਸ ਦੀਆਂ ਘਟਾਵਾਂ ਫੜ ਸਾਹਮਣੇ ਆ ਜਾਂਦੀਆਂ ਨੇ। ਜਿਹੜਾ ਏਮਨਾਬਾਦ ਹੈ ਨਾ, ਅੱਜ ਸ਼ਬਦ ਏਮਨਾਬਾਦ, ਭਾਈ ਮਰਦਾਨੇ ਨੇ ਆਖਿਆ ਵੀ ਮਹਾਰਾਜ ਉੱਥੇ ਲਿਖਿਆ ਵੀ ਗੁਰੂ ਮਹਾਰਾਜ ਨੇ ਉਦੋਂ 500 ਸਾਧ ਸਨ ਮਹਾਤਮਾ ਜਨ, ਅਤੇ ਰੋਟੀ ਪਾਣੀ ਤਾਂ ਖਾਣੀ ਹੈ ਨਾ। ਉੱਥੇ ਗੁਰੂ ਪਾਤਸ਼ਾਹ ਕਹਿਣ ਲੱਗੇ ਮਰਦਾਨੇ 'ਚ ਕੋਈ ਨਹੀਂ ਨਾ ਦਿੰਦਾ, ਅਤੇ ਕਿਸੇ ਕੋਲ ਜਾ ਕੇ ਕਹਿਣ ਵਿੱਚ ਕੀ ਹਰਜ ਹੈ, ਪ੍ਰਸ਼ਾਦਾ ਮੰਗ ਲਾ। ਉੱਥੇ ਲਿਖਿਆ ਕਿ ਭਾਈ ਮਰਦਾਨਾ ਜੀ ਗਏ ਔਰ ਉਹਨਾਂ ਨੇ ਭਾਈ ਮਰਦਾਨੇ ਨੂੰ ਲੱਤਾਂ ਤੋਂ ਫੜ ਕੇ ਘਸੀਟਿਆ, ਔਰ ਇਹ ਵੀ ਲਿਖਿਆ ਸੁਣੀ ਅਵੱਗਿਆ ਸੰਤਨ ਕੇਰੀ, ਮਨ ਮੇ ਉਪਜੀ ਰਿਸ ਘਨੇਰੀ। ਜਦੋਂ ਸੰਤਾਂ ਦਾ ਨਰਾਦਰ ਸੁਣਿਆ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੂੰ ਇਹ ਗੱਲ ਚੰਗੀ ਨਾ ਲੱਗੀ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਮਰਦਾਨਿਆਂ ਕਾੜਾ ਨਾ ਪਾਓ, ਇਹ ਲੈਣ ਦੇਣ ਦਾ ਵੇਲਾ ਹੈ। ਜਿੱਥੇ ਹੁਣ ਖੁਸ਼ੀਆਂ ਨੇ ਸਵੇਰੇ ਵੇਖੀ ਰੋਣ ਦੀ ਆਵਾਜ਼ ਕਿਵੇਂ ਆਉਂਦੀ ਹੈ, ਇਹ ਗੁਰੂ ਨਾਨਕ ਪ੍ਰਕਾਸ਼ ਤੋਂ ਸਾਖੀ ਪੜ੍ਹ ਸਕਦੇ ਹੋ। ਦਿਨੇ ਗਏ ਉੱਥੇ ਵੈਣਾਂ ਦੀ ਆਵਾਜ਼ ਅਤੇ ਮਰਦਾਨਾ ਫਿਰ ਵੀ ਗੁਰੂ ਕਾ ਬਖਸ਼ਿਆ ਸੀ। ਕਹਿਣ ਲੱਗਾ ਬਾਬਾ ਇੰਨੀ ਨਾਰਾਜ਼ਗੀ, ਜੇ ਉਹਨਾਂ ਰੋਟੀ ਨਹੀਂ ਖਵਾਈ ਤੇ ਕੀ ਹੋ ਗਿਆ ਹੈ, ਮਾਰ ਦਿੱਤਾ ਏ। ਕਹਿਣ ਲੱਗੇ ਮਰਦਾਨਿਆਂ ਮੈਂ ਮਾਰਿਆ ਨਹੀਂ, ਇਹ ਲੈਣ ਦੇਣ ਦੇ ਸਾਰੇ ਰਿਸ਼ਤੇ ਨੇ, ਜਿੰਨਾ ਕਲੇਖਾ ਸੀ ਉਹਨੇ ਰਾਤੋ ਰਾਤ ਪੂਰਾ ਕਰ ਲਿਆ ਤੇ ਉਤਰ ਗਿਆ। ਆਪਾਂ ਕੀਤਿਆਂ ਕੇ ਬਾਪ, ਕੀਤਿਆਂ ਕੇ ਬੇਟੇ, ਕੀਤੇ ਗੁਰ ਚੇਲੇ ਹੋ ਗਏ ਗੁਰਮੁਖੋ, ਪਤਾ ਨਹੀਂ ਆਪਾਂ ਕਿੰਨਿਆਂ ਦੇ ਪੁੱਤ ਬਣੇ ਤੇ ਕਿੰਨਿਆਂ ਦੇ ਪਿਓ ਬਣੇ ਹਾਂ। ਉਹ ਵਿਚਾਰ ਇੱਥੇ ਮੇਰੇ ਪਾਤਸ਼ਾਹ ਕਹਿੰਦੇ ਹਨ, ਭਾਈ ਜਿਹੜੇ ਬੇਸਮਝ ਲੋਕ ਨੇ ਨਾ, ਅਗਿਆਨ ਦਾ ਅਰਥ ਬੇਸਮਝ ਲੋਕ, ਇਹ ਬੇਸਮਝ ਕੌਣ ਨੇ, ਜਿਹੜੇ ਆਗਿਆ 'ਚ ਨਹੀਂ ਆਉਂਦੇ, ਉਹ ਖੁਸ਼ੀ ਦੇ ਗੀਤ ਗਾਉਂਦੇ ਹਨ।
1: ਜੋ ਜਨਮੈ ਤਿਸ ਸਰ ਪਰ ਮਰਨਾ,
0: ਤੇ ਜਿਹੜਾ ਜੰਮਿਆ ਨੇ ਮਰਨਾ ਤਾਂ ਹੈ, ਜੋ ਜਨਮੇ ਸੋ ਸਰ ਪਰ ਮੂਆ। ਮੇਰੇ ਪਾਤਸ਼ਾਹ ਕਹਿੰਦੇ ਜੋ ਜਨਮੇ ਤੇ ਸਰ ਪਰ ਮਰਨਾ, ਜਿਹੜਾ ਜੰਮਿਆ ਸਰ ਪਰ ਤੋਂ ਭਾਵ ਉਹਨੇ ਲਾਜ਼ਮੀ ਮਰਨਾ ਹੈ।
1: ਸਿਰਤ ਪਿਆ ਸਿਰ ਸਾਹਾ ਹੈ,
0: ਸਾਹ ਦਾ ਭਾਵ ਹੁੰਦਾ ਨਿੱਜ ਦਿਨ, ਜਿਵੇਂ ਆਪਾਂ ਕਹਿੰਦੇ ਗੁੱਡੀ ਦਾ ਵਿਆਹ ਤੇ ਸਾਹ ਕਢਾਇਆ, ਇਹ ਸਾਡੀ ਆਮ ਬੋਲੀ ਉਹ ਭਾਸ਼ਾ ਤੇ ਵਰਤੀ ਹੈ। ਕਾਕੇ ਦਾ ਵਿਆਹ ਅਸੀਂ ਸਾਹ ਕਢਾਇਆ ਫਲਾਣੇ ਦਿਨ, ਇਸੇ ਪ੍ਰਕਾਰ ਗੁਰਮੁਖੋ ਪਰਮਾਤਮਾ ਨੇ ਆਪਣੀ ਮੌਤ ਦਾ ਦਿਨ ਨਿਯਤ ਕੀਤਾ ਹੈ ਸਾਡੀ ਮੌਤ ਦਾ।
1: ਸੰਯੋਗ ਵਿਯੋਗ ਮੇਰਾ ਪ੍ਰਭ ਕੀਏ,
0: ਇਹ ਮਿਲਾਪ ਤੇ ਇਹ ਵਿਛੋੜਾ ਇਹ ਪਰਮਾਤਮਾ ਨੇ ਬਣਾਇਆ। ਆਪਾਂ ਧੀਆਂ ਵਾਲੇ ਹਾਂ, ਸਾਡਾ ਜਵਾਈ ਪੜਦਾ ਹੈ, ਸਾਨੂੰ ਇਹ ਨਹੀਂ ਪਤਾ ਵੀ ਸਾਡਾ ਦਵਾਈ ਕਿੱਥੇ ਹੈ। ਸਾਡਾ ਪੁੱਤਰ ਹੈ, ਸਾਡੀ ਨੂੰਹ ਸਾਡੇ ਕੁਰਮਾਂ ਦੇ ਘਰ ਪੜ ਰਹੀ ਹੈ, ਸਾਨੂੰ ਨਹੀਂ ਪਤਾ। ਲੇਕਿਨ ਜਦੋਂ ਦਿਨ ਆਉਂਦਾ ਨਾ, ਉਹ ਦੋਵੇਂ ਇਕੱਠੇ ਹੋ ਜਾਂਦੇ ਹਨ। ਮੇਰੇ ਪਾਤਸ਼ਾਹ ਕਹਿੰਦੇ ਇਹ ਮਿਲਾਪ ਤੇ ਵਿਛੋੜਾ ਇਹ ਤੁਰੋਂ ਪਰਮਾਤਮਾ ਨੇ ਬਣਾਉਣਾ ਕੀਤਾ ਹੈ।
1: ਸ੍ਰਿਸ਼ਟ ਉਪਾਏ ਦੁੱਖਾ ਸੁਖ ਦੀਏ,
0: ਔਰ ਇਸ ਪ੍ਰਕਾਰ ਇਸ ਸ੍ਰਿਸ਼ਟੀ ਨੂੰ ਪੈਦਾ ਕਰਕੇ ਕਿਤੇ ਦੁੱਖ ਤੇ ਕਿਤੇ ਸੁਖ ਦਿੰਦਾ ਹੈ।
1: ਦੁੱਖ ਸੁਖ ਹੀ ਤੇ ਭਏ ਨਿਰਾਲੇ,
0: ਆਪਾਂ ਦੁਨੀਆਂ ਦਾ ਲੋਕ ਜੇ ਚਾਰ ਪੈਸੇ ਆ ਗਏ ਤੇ ਆਪਾਂ ਖੁਸ਼ ਹੋ ਗਏ ਤੇ ਚਲੇ ਗਏ ਤੇ ਰੋਣ ਲੱਗ ਪਏ। ਲੇਕਿਨ ਜਿਹੜੇ ਪਰਮੇਸ਼ਰ ਦੇ ਪਿਆਰੇ ਨੇ ਨਾ, ਭਾਵੇਂ ਦੁੱਖ ਹੈ ਤੇ ਭਾਵੇਂ ਸੁਖ ਨੇ, ਇਹਦੇ ਤੋਂ ਅਲਹਿਦਾ ਨਿਰਲੇਪ ਹਨ।
1: ਗੁਰਮੁਖ ਸੀਲ ਸਨਾਹਾ ਹੈ,
0: ਸੀਲ ਦਾ ਭਾਵ ਦਾ ਟ੍ਰਾਂਸਲੇਸ਼ਨ ਪਾਵਰ ਜਿਹਨੂੰ ਆਪਾਂ ਪੰਜਾਬੀ ਚ ਕਹਿੰਦੇ ਜਰਨ ਸ਼ਕਤੀ, ਉਹੜੇ ਪਰਮੇਸ਼ਰ ਦੇ ਪਿਆਰੇ ਨੇ ਨਾ, ਉਹਨਾਂ ਵਿੱਚ ਇੰਨੀ ਜਰਨ ਸ਼ਕਤੀ ਹੈ। ਇੱਥੇ ਮੇਰੇ ਸਾਹਮਣੇ ਇੱਕ ਬੜੀ ਇਤਿਹਾਸਕ ਘਟਨਾ ਆਈ ਸਾਹਮਣੇ, ਜਿਹੜਾ ਵੱਡੀ ਸਜਾਲੀ ਪਿੰਡ ਆ ਭਰੇ ਹਰੀਕੇ ਉਹਨੂੰ ਜਾਂਦੇ ਹਾਂ। ਇੱਥੇ ਇੱਕ ਬੀਬੀ ਝਾਲਾਂ ਰਾਣੀ ਹੋਈ ਹੈ, ਝਾਲਾਂ ਰਾਣੀ। ਉਹਦਾ ਪਤੀ ਸਰਦਾਰ ਮੱਲ ਸਿੰਘ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਜਰਨੈਲ ਸੀ, 4000 ਜਵਾਨਾਂ ਦਾ ਉਹ ਜਥੇਦਾਰ ਸੀ, 4000 ਜਵਾਨਾਂ ਦਾ। ਤੇ ਜਦੋਂ ਉੱਥੋਂ ਦੀਆਂ ਖਬਰਾਂ ਸੁਣੀਆਂ ਤੇ ਝਾਲਾਂ ਰਾਣੀ ਨੇ ਆਪਣਾ ਪੁੱਤ ਵੀ ਭੇਜ ਦਿੱਤਾ। ਜੰਗ ਹੋਇਆ, ਗੁਰੂ ਪਾਤਸ਼ਾਹ ਚਮਕੌਰ ਦਾ ਸਾਕਾ ਵਰਤਾ ਕੇ ਭਾਣਾ ਵਰਤਿਆ, ਆਨੰਦਪੁਰ ਸਾਹਿਬ ਛੱਡਿਆ, ਉਹ ਲੰਮੀ ਕਥਾ ਹੈ। ਤੇ ਬੀਬੀ ਨੂੰ ਖਬਰ ਮਿਲੀ ਵੀ ਤੇਰਾ ਪਤੀ ਮੱਲ ਸਿੰਘ ਸ਼ਹੀਦ ਹੋ ਗਿਆ, ਲੇਕਿਨ ਪੁੱਤ ਦਾ ਪਤਾ ਨਹੀਂ ਚੱਲਦਾ। ਤੇ ਜਿਵੇਂ ਆਪਾਂ ਦੁਨੀਆਂ ਦਾ ਲੋਕ ਭੈਣ ਭਰਾ ਰਿਸ਼ਤੇਦਾਰ ਜਾਂਦੇ ਹਾਂ ਵੀ ਕੀ ਬਣਿਆ ਫਲਾਨਾ ਸਿਆਂ, ਉਹ ਬੀਬੀ ਕੋਲ ਜਾਂਦੇ ਤੇ ਬੀਬੀ ਐਨ ਜਿਹਨੂੰ ਆਪਾਂ ਕਹਿੰਦੇ ਘੁੱਟ ਵੱਟੀ ਚੁੱਪ ਕਰਕੇ ਬੈਠੀ ਰਹਿੰਦੀ ਹੈ। ਤੇ ਉਹਨੂੰ ਖਬਰ ਮਿਲੀ, ਕਹਿਣ ਲੱਗੇ ਬੀਬੀ ਉਦਾਸ ਕਿਉਂ ਹੈ? ਕਹਿਣ ਲੱਗੀ ਮੇਰਾ ਪਤੀ ਦਾ ਸਫਲਾ ਹੋ ਗਿਆ, ਮੈਨੂੰ ਇਸ ਗੱਲ ਦਾ ਡਰ ਹੈ ਵੀ ਕਿਤੇ ਮੇਰਾ ਪੁੱਤ ਭਗੌੜਾ ਹੋ ਕਰਕੇ ਤੇ ਮੇਰੀ ਕੁੱਖ ਦਾ ਅਪਮਾਨ ਨਾ ਕਰਦੇ, ਮੈਂ ਕਲੰਕਿਤ ਨਾ ਹੋ ਜਾਂ। ਮੇਰੇ ਮਨ ਦੀ ਭਾਵਨਾ ਕਿ ਜੇ ਪਤੀ ਮੇਰਾ ਸ਼ਹੀਦ ਹੈ ਤੇ ਮੇਰਾ ਪੁੱਤ ਵੀ ਗੁਰੂ ਕੇ ਚਰਨਾਂ ਤੋਂ ਨਿਸ਼ਾਵਰ ਹੋਵੇ। ਇਤਿਹਾਸ ਕਹਿੰਦਾ ਕਿ ਬੀਬੀ ਨੂੰ ਖਬਰ ਮਿਲੀ ਤੇਰਾ ਪੁੱਤ ਵੀ ਸ਼ਹੀਦ ਹੋ ਗਿਆ, ਔਰ ਉਸ ਬੀਬੀ ਝਾਲਾਂ ਰਾਣੀ ਨੇ ਸਰਿਆਲੀ ਪਿੰਡ ਵਿੱਚ ਮੁੱਠ ਵਾਲੇ ਲੱਡੂ ਭਾਜੀਆਂ ਦੇ ਤੌਰ ਤੇ ਵੰਡੇ ਵੀ ਮੈਂ ਭਾਗਾਂ ਵਾਲੀ ਹਾਂ, ਮੇਰਾ ਪਤੀ ਸ਼ਹੀਦ ਹੋਇਆ, ਮੈਂ ਪੁੱਤ ਸ਼ਹੀਦ ਹੈ, ਲੋਕਾਂ ਦੇ ਘਰਾਂ 'ਚ ਭਾਜੀ ਵੰਡੀ। ਇਹ ਇਸ ਪੰਕਤੀ ਦੀ ਵਿਆਖਿਆ। ਜਿਹੜੇ ਉਹ ਗੁਰਮੁਖ ਨੇ ਨਾ, ਉਹ ਦੁੱਖ ਤੇ ਸੁੱਖ ਦੇ ਵਿੱਚ ਗੁਰਮੁਖ ਹੋ ਇਹਦੇ ਤੋਂ ਉੱਪਰ ਰਹਿੰਦੇ ਹਨ।
1: ਨਿੱਕੇ ਸਾਚੇ ਕੇ ਵਪਾਰੀ,
0: ਜਿਹੜੇ ਗੁਰਮੁਖ ਨੇ ਕਿ ਸੱਚ ਦੇ ਵਪਾਰੀ ਹਨ।
1: ਸੱਚ ਸੌਦਾ ਲੈ ਗੁਰ ਵਿਚਾਰੀ,
0: ਇਉਂ ਗੁਰੂ ਦਾ ਉਪਦੇਸ਼ ਰੂਪੀ ਸੌਦਾ ਲੈ ਕਰਕੇ ਇਹਦੀ ਵਿਚਾਰ ਕਰਦੇ ਹਨ। ਵਿਚਾਰ ਇਹ ਕਰਨੀ ਵੀ ਗੁਰਮੁਖ ਜਿਹੜਾ ਬਾਹਰ ਹੈ ਨਾ, ਉਹ ਸਾਰਾ ਕੁਝ ਸਾਡੇ ਅੰਦਰ ਹੈ।
1: ਸੱਚਾ ਵੱਖਰ ਜਿਸ ਧਨ ਪੱਲੇ,
0: ਵੱਖਰ ਦੇ ਅਖਰੀ ਅਰਥ ਨੇ ਗੁਰਮੁਖੋ ਲਾਭਦਾਇਕ ਵਸਤੂ। ਜੇ ਆਪਾਂ ਨੂੰ ਪੁੱਛਣ ਵੱਖਰ ਦੇ ਅਸਲੀ ਟੂ ਦੀ ਪੁਆਇੰਟ ਅਰਥ ਕੀ ਨੇ, ਤੇ ਵੱਖਰ ਦਾ ਭਾਵ ਹੁੰਦਾ ਲਾਭਦਾਇਕ ਵਸਤੂ। ਸੱਚਾ ਵੱਖਰ ਜਿਸ ਧਨ ਪੱਲੇ, ਜਿਨ੍ਹਾਂ ਕੋਲ ਪਰਿਪੂਰਨ ਪਰਮਾਤਮਾ ਦਾ ਨਾਮ ਧਨ ਹੈ, ਇਹ ਸੱਚੀ ਵਸਤੂ ਹੈ।
1: ਸ਼ਬਦ ਸੱਚਾ ਉਹ ਮਾਹਾ ਹੈ,
0: ਉਸ ਗੁਰਮੁਖ ਪਿਆਰਿਆਂ ਦੀ ਜਿਹੜੀ ਅਮਾਦ ਉਹ ਭਾਵ ਹੁੰਦਾ ਉਤਸ਼ਾਹ, ਮਨ ਵਿੱਚ ਤੀਬਰ ਇੱਛਾ, ਸੱਚੇ ਸ਼ਬਦ ਦੇ ਵਿੱਚ ਅਭੇਦ ਹੋਣ ਦੀ ਉਹਨਾਂ ਗੁਰਮੁਖ ਪਿਆਰਿਆਂ ਦੀ ਤੀਬਰ ਇੱਛਾ ਹੁੰਦੀ ਹੈ। ਇਹ ਹੈ ਗੁਰਮੁਖੋ ਗੁਰੂ ਕੇ ਹੁਕਮਨਾਮੇ ਦੀਆਂ, ਗੁਰੂ ਕੇ ਲੜੀਵਾਰ ਕਥਾ ਦੀ ਕੁਝ ਵਿਚਾਰ। ਤੇ ਜਿਵੇਂ ਮੈਂ ਪਹਿਲਾਂ ਬੇਨਤੀ ਕੀਤੀ, ਕੱਲ੍ਹ ਨੂੰ ਇਹ ਸੰਗਰਾਂਦ ਦਾ ਦਿਹਾੜਾ ਹੈ, ਔਰ ਮੈਂ ਸੰਗਤਾਂ ਨੂੰ ਬੇਨਤੀ ਕਰਾਂਗਾ ਕਿ ਜਿਵੇਂ ਹਰ ਸਾਲ ਦੀ ਤਰ੍ਹਾਂ ਤੁਸੀਂ ਇੱਥੇ ਆਉਂਦੇ ਹੋ, ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਹਾਜ਼ਰੀਆਂ ਲਵਾ ਕਰਕੇ ਸਤਿਗੁਰੂ ਪਾਤਸ਼ਾਹ ਦੀ ਰਹਿਮਤ ਨੂੰ ਪ੍ਰਾਪਤ ਕਰਦੇ ਹੋ, ਕੱਲ੍ਹ ਨੂੰ ਵੀ ਆਉਣਾ। ਇਹ ਗੁਰੂ ਕੀ ਸੰਗਤ ਨੂੰ ਬੇਨਤੀ ਹੈ, ਗੁਰੂ ਕਾ ਤੇ ਗੁਰੂ ਕੀ ਸੰਗਤ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਮਾਫ਼ੀ।
1: ਨਿੱਕੇ ਸਾਚੇ ਕੇ ਵਪਾਰੀ, ਸੱਚ ਸੌਦਾ ਲੈ ਗੁਰ ਵਿਚਾਰੀ, ਸੱਚਾ ਵੱਖਰ ਜਿਸ ਧਨ ਪੱਲੇ, ਸ਼ਬਦ ਸੱਚੈ ਉਹ ਮਾਹਾ ਹੈ।
0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।
2: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774 ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300। 6300 ਤੇ।
3: ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811 ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋਂ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11 2316 27 ਐਵਨਿਊ ਨਾਰਥ ਈਸਟ ਕੈਲਗਰੀ।
3: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347 ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue South East Calgary, ਨੀਅਰ ਸਟੈਂਪੇਡ ਗਰਾਊਂਡ।

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੋਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੋਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਿਡ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 4612 6th ਸਟਰੀਟ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਿਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਿਡ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144 3670 63 ਐਵੀਨਿਊ ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਨੇਡੀਅਨ ਸਕ੍ਰਿਊ ਪਾਇਲਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਮ ਐਕਸਟੈਂਸ਼ਨ, ਪੈਟੀਓ ਡੈਕ, ਪ੍ਰੀਕਾਸਟ ਕੰਕਰੀਟ ਸਟੈਪ ਅਤੇ ਕਿਸੇ ਵੀ ਤਰ੍ਹਾਂ ਦੀ ਸੌਫਟ ਗਰਾਉਂਡ ਜਿਵੇਂ ਗਰਾਜ ਫਲੋਰ ਦੇ ਸਟਰੋਂਗ ਅਤੇ ਸਿਕਿਓਰ ਬੇਸ ਲਈ ਸਕ੍ਰਿਊ ਪਾਇਲਸ ਇੰਸਟਾਲ ਕਰਾਉਣ ਲਈ ਜਸਕਰਨ ਬਰਾੜ ਨੂੰ ਕਾਲ ਕਰੋ 403-439-7700 403-439-7700। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਫੇਅਰਡੀਲ ਫਰਨੀਚਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੇ ਮਾਡਰਨ, ਟ੍ਰੈਡੀਸ਼ਨਲ, ਕਸਟਮਾਈਜ਼ਡ ਫਰਨੀਚਰ ਦੀ ਜਾਣਕਾਰੀ ਲਈ ਪਿਛਲੇ 33 ਸਾਲਾਂ ਤੋਂ ਕੈਲਗਰੀ ਵਿੱਚ ਸੇਵਾਵਾਂ ਦੇ ਰਹੇ ਫੇਅਰਡੀਲ ਫਰਨੀਚਰ ਨੂੰ ਕਾਲ ਕਰੋ 403-250-5646 403-250-5546। ਇਹਨਾਂ ਦਾ ਪਤਾ ਹੈ 2023 34th Street, Northeast, Calgary।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811 ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ABM ਕਾਲਜ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ABM ਕਾਲਜ ਵਿੱਚ ਕਿਸੇ ਵੀ ਤਰ੍ਹਾਂ ਦੇ ਹੈਲਥ ਪ੍ਰੋਗਰਾਮਸ, ਬਿਜ਼ਨਸ ਜਾਂ IT ਪ੍ਰੋਗਰਾਮਸ ਦੀ ਜਾਣਕਾਰੀ ਲੈਣ ਲਈ ਕਾਲ ਕਰੋ 403-719-4300 403-719-4300। ਹੋਰ ਜਾਣਕਾਰੀ ਲਈ ਸਾਡੀ ਵੈਬਸਾਈਟ abmcollege.com ਤੇ ਵਿਜ਼ਿਟ ਕਰੋ।

0: ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-44-44
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd Avenue Northeast Calgary। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਦੇ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ 102.7 FM ਤੇ ਹੁਣ ਸਰਵਣ ਕਰਦੇ ਹਾਂ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੋਂ ਸ਼੍ਰੀ ਰਹਿਰਾ ਸਾਹਿਬ ਜੀ ਦੇ ਪਾਠ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਹਰ ਜੋਗ ਜੋਗ

ਖਾਸਾ ਮਹੱਲਾ ਪਹਿਲਾ। ਸੁਣ ਵੱਡਾ ਖੈ ਸਭ ਕੋਏ, ਕੇਵਡ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਕੋਏ ਨਾ ਜਾਣੈ ਤੇਰਾ ਕੀਤਾ, ਕੇਵਡ ਚੀਰਾ ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਾਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਦ ਬਿਨ ਸਿੱਧੀ ਕਿਨੈ ਨਾ ਪਾਈ ਆ, ਕਰਮ ਮਿਲੈ ਨਾਹੀ ਠਾਕ ਰਹਾਈ ਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੋਂ ਦੇਹੇ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ। ਆਸਾ ਮਹੱਲਾ ਪਹਿਲਾ। ਆਖਾਂ ਜੀਵਾਂ ਬਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਓ। ਸਾਚੇ ਨਾਮ ਕੀ ਲਾਗੈ ਭੁੱਖ, ਉਤ ਭੁੱਖ ਖਾਏ ਚਲੀ ਹੈ ਦੁੱਖ। ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਇ ਰਹਾਉ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ। ਜੇ ਸਭ ਮਿਲਕੈ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਹ ਮਰੈ ਨਾ ਹੋਵੇ ਸੋਗ, ਦਿੰਦਾ ਰਹੇ ਨਾ ਝੂਕੈ ਭੋਗ। ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਜੇ ਵਡਿਆਪ ਤੇਵਡ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ। ਖਸਮ ਵਿਸਾਰ ਹੈ ਤੇ ਕਮ ਜਾਤ, ਨਾਨਕ ਨਾਵੈ ਬਾਜ ਸਨਾਤ। ਰਾਗ ਗੁਜਰੀ ਮਹੱਲਾ ਚੌਥਾ। ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰਪਾਸ। ਹਮ ਕੀਰੇ ਕਿਰਮ ਸਤਿਗੁਰ ਸਰਣਾਈ, ਕਰ ਦਇਆ ਨਾਮ ਪ੍ਰਗਾਸ। ਮੇਰੇ ਮੀਤ ਗੁਰਦੇਵ, ਮੋਕੋ ਰਾਮ ਨਾਮ ਪ੍ਰਗਾਸ। ਗੁਰਮਤਿ ਨਾਮ ਮੇਰਾ ਪ੍ਰਾਨ ਸਿਖਾਈ, ਹਰ ਕੀਰਤ ਹਮਰੀ ਰਹਿ ਰਾਸ ਰਹਾਉ। ਹਰ ਜਨ ਕੇ ਵੱਡ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ। ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ, ਮਿਲ ਸੰਗਤ ਗੁਣ ਪ੍ਰਗਾਸ। ਜਿਨ ਹਰ ਹਰ ਹਰਸ ਨਾਮ ਨਾ ਪਾਇਆ, ਤੇ ਭਾਗਹੀਨ ਜਮ ਪਾਸ। ਜੋ ਸਤਿਗੁਰ ਸਰਣ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿੰਨ ਧੁਰ ਮਸਤਕ ਲਿਖਿਆ ਲਿਖਾਸ। ਧਨ ਧਨ ਸਤਸੰਗਤ, ਜਿਤ ਹਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ। ਰਾਗ ਗੁਜਰੀ ਮਹੱਲਾ ਪੰਜਵਾ। ਕਾਹੇ ਰੇ ਮਨ ਚਿਤ ਵੈ ਉਦਮ, ਜਾ ਹਰ ਹਰ ਜੀਓ ਪਰਿਆ। ਸੈਲ ਪੱਥਰ ਮਹਿ ਜੰਤੋ ਪਾਏ, ਤਾਕਾ ਰਿਜ ਕਾਗੈ ਕਰ ਧਰਿਆ।
मेरे माधो जी सत संगत मिले सो तरिया, गुर प्रसाद परम पद पाया, सूके काष्ट हरिया रहाओ। जनन पिता लोक सुत बनता, कोय न किसकी तरिया, सिर सिर रिजक संभाहे ठाकुर, काहे मन भाव करिया। ऊडे ऊडावै सह कोसा, तिस पाछै बचरे शरिया। तिन कवन खिलावै कवन चुगावै, मन मह सिमरन करिया।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਈ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ।

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਨਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੇ ਤਿਨ੍ਹਾਂ ਦੀ ਕਮਾਈ

ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ। ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ।

ਕੀ ਮਤ ਪਤ ਦਾ ਰੱਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ

ਨੀ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ।

ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾ ਤਾਪ ਸਿਰਜਣ ਹਾਰੈ ਧਾਰਿਆ। ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ, ਅਟਲ ਅਥਾਹ ਅਤੋਲ ਤੂੰ ਤੇਰਾ ਅੰਤ ਨਾ ਪਾਰਾ ਵਾਰਿਆ। ਜਿਨੀ ਤੂੰ ਸੇਵਿਆ ਭਾਉ ਕਰ ਸੇ ਤੁਧ ਪਾਰ ਉਤਾਰਿਆ। ਦਰਸ਼ਨ ਦੇਖ ਜੀਵਾ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਇਹ ਬੇਨੰਤੀ ਸੁਣ ਪ੍ਰਭ ਮੇਰੇ, ਦੇਹੇ ਨਾਮ ਕਰ ਆਪਣੇ ਚੇਰੇ। ਆਪਣੀ ਸਨ ਰਾਖ ਪ੍ਰਭ ਦਾਤੇ, ਗੁਰੂ ਪ੍ਰਸਾਦ ਕਿੰਨੈ ਬਿਰਲੈ ਜਾਤੇ। ਸੁਨਹੋ ਬਿਨੋ ਪ੍ਰਭ ਮੇਰੇ ਮੀਤਾ, ਚਰਨ ਕਮਲ ਵਸਹਿ ਮੇਰੇ ਚੀਤਾ। ਨਾਨਕ ਏਕ ਕਰੈ ਅਰਦਾਸ, ਬਿਸਰ ਨਾਹੀ ਪੂਰਨ ਗੁਣ ਤਾਸ। ਰਾਮਦਾਸ ਸਰੋਵਰ ਨਾਤੇ, ਸਭ ਉਤਰੇ ਪਾਪ ਕਮਾਤੇ। ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ, ਨਾਮ ਜਪੰਦੜੀ ਲਾਲੀ। ਪੰਧ ਜਲੰਦੜੀ ਮੇਰਾ ਅੰਦਰ ਠੰਡਾ, ਗੁਰਦਰਸ਼ਨ ਦੇਖ ਨਿਹਾਲੀ। ਸੋ ਕਹੋ ਟਲ ਗੁਰ ਸੇਵੀਐ ਐਨ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਨਾਵਾ। ਮਨ ਰੇ ਪ੍ਰਭ ਕੇ ਸਰਨ ਵਿਚਾਰ, ਜਿਹ ਸਿਮਰਤ ਗਨ ਕਾ ਸੀ ਉਦਰੀ, ਤਾਕੋ ਜਸ ਉਰ ਧਾਰ। ਮਨ ਰੇ ਪ੍ਰਭ ਕੇ ਸਰਨ ਵਿਚਾਰ, ਜਿਹ ਸਿਮਰਤ ਗਨ ਕਾ ਸੀ ਉਦਰੀ, ਤਾਕ ਜਸ ਉਰ ਧਾਰ। ਰਹਾ ਅਟਲ ਭਇ ਤੂ ਜਾ ਕੈ ਸਿਮਰਨ, ਹਰ ਨਿਰਭੈ ਪਦ ਪਾਇਆ। ਦੁਖ ਹਰਤਾ ਇਹ ਵਿਦ ਕੋ ਸੁਆਮੀ, ਤੈ ਕਾਹੇ ਬਿਸਰਾਇਆ। ਜਾਵਹੀ ਸ਼ਰਨ ਗਹੀ ਕਿਰਪਾ ਨਿਧ,